0: SBS, a world of difference. You're with SBS Punjabi on mobile, online, and on radio.
1: Tusi SBS Punjabi naal mobile, online, ade radio dwara jude ho.
2: ਹਾਂਜੀ ਕਿੱਦਾਂ ਪੰਜਾਬੀਓ ਆਸ ਕਰਦੀ ਹਾਂ ਤੁਸੀਂ ਸਾਰੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਤੇ ਤੰਦਰੁਸਤ ਹੋਵੋਗੇ ਤੇ ਇਸ ਨਵੇਂ ਹਫਤੇ ਦੀ ਸ਼ੁਰੂਆਤ ਵੀ ਬਹੁਤ ਹੀ ਪ੍ਰੇਰਣਾਦਾਇਕ ਹੋਈ ਹੋਏਗੀ ਪਰ ਜੇ ਨਹੀਂ ਵੀ ਹੋਈ ਤਾਂ ਫਿਰ ਪ੍ਰੇਰਣਾ ਦੇਣ ਦੇ ਲਈ ਪੰਜਾਬੀ ਭਾਈਚਾਰੇ ਦੀ ਆਵਾਜ਼ ਬੁਲੰਦ ਕਰਨ ਦੇ ਲਈ ਹਾਜ਼ਰ ਹਾਂ ਜੀ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ ਤੇ ਲੈ ਕੇ ਆ ਰਹੀ ਹਾਂ ਅੱਜ ਦਾ ਪ੍ਰੋਗਰਾਮ ਲਾਈਵ SBS ਦੇ ਮੈਲਬਰਨ ਸਟੂਡੀਓ ਤੋਂ ਪਰ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੰਜਰੀ ਵਾਏ ਵਰੰਗ ਲੋਕਾਂ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਅਸੀਂ ਆਦਿਵਾਸੀ ਅਤੇ ਟੋਰਿਸਟ ਸਟੇਟ ਆਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਆਪਣਾ ਸਤਿਕਾਰ

SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਸ਼ਾਇਨਾ ਕਾਲਰਾ ਤੇ ਪੇਸ਼ ਨੇ 15 ਜੂਨ 2026 ਦਿਨ ਸੋਮਵਾਰ ਦੀਆਂ ਚੋਣਵੀਆਂ ਖਬਰਾਂ। ਮੱਧ ਪੂਰਬ ਵਿਚ ਵੱਖ ਵੱਖ ਮੋਰਚਿਆਂ ਉਤੇ ਅਮਰੀਕਾ ਅਤੇ ਇਜ਼ਰਾਈਲ ਨਾਲ ਟਕਰਾਅ ਦਾ ਤੁਰੰਤ ਅਤੇ ਸਥਾਈ ਅੰਤ ਸੋਮਵਾਰ ਰਾਤ ਤੋਂ ਸ਼ੁਰੂ ਹੋ ਜਾਵੇਗਾ। ਇਹ ਪੁਸ਼ਟੀ ਕੀਤੀ ਹੈ ਇਰਾਨ ਦੇ ਉਪ ਵਿਦੇਸ਼ ਮੰਤਰੀ ਨੇ। ਇਰਾਨੀ ਸਰਕਾਰੀ ਟੈਲੀਵਿਜ਼ਨ ਉਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਉਣ ਵਾਲੇ 60 ਦਿਨਾਂ ਵਿਚ ਗੱਲਬਾਤ ਕੀਤੀ ਜਾਵੇਗੀ ਅਤੇ ਸਮਝੌਤੇ ਦੀ ਕਿਸੇ ਵੀ ਉਲੰਘਣਾ ਦੀ ਸੂਰਤ ਵਿਚ ਤਹਿਰਾਨ ਜਵਾਬੀ ਕਾਰਵਾਈ ਕਰੇਗਾ। ਅਮਰੀਕਾ ਅਤੇ ਇਰਾਨ ਇਸ ਸ਼ੁੱਕਰਵਾਰ ਨੂੰ ਸਵਿਟਜ਼ਰਲੈਂਡ ਵਿਚ ਇਕ ਸ਼ਾਂਤੀ ਸਮਝੌਤੇ ਉਤੇ ਦਸਤਖਤ ਕਰਨਗੇ। ਇਸ ਸਮਝੌਤੇ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿਚ ਵੀ ਗਿਰਾਵਟ ਵੇਖਣ ਨੂੰ ਮਿਲ ਸਕਦੀ ਹੈ। ਉਥੇ ਪਾਕਿਸਤਾਨ ਦੀ ਪੁਲਿਸ ਦੀ ਕਾਰਵਾਈ ਵਿਚ ਆਸਟ੍ਰੇਲੀਅਨ ਪਰਿਵਾਰ ਦੀ ਇਕ ਬੱਚੀ ਦੀ ਕਥਿਤ ਤੌਰ ਉਤੇ ਹੱਤਿਆ ਹੋ ਗਈ, ਜਿਸ ਤੋਂ ਬਾਅਦ ਪਾਕਿਸਤਾਨੀ ਅਧਿਕਾਰੀਆਂ ਨੇ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ, ਜਿਸ ਵਿਚ ਪਾਰਦਰਸ਼ਤਾ ਦਾ ਵਾਅਦਾ ਵੀ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਕਥਿਤ ਤੌਰ ਉਤੇ ਇਸ ਪਰਿਵਾਰ ਦੀ ਗਲਤ ਪਛਾਣ ਕੀਤੀ ਅਤੇ ਫਿਰ ਪਰਿਵਾਰ ਦੇ ਵਾਹਨ ਉਤੇ ਗੋਲੀਬਾਰੀ ਕਰ ਦਿੱਤੀ। ਪਰਿਵਾਰ ਪਾਕਿਸਤਾਨੀ ਮੂਲ ਦਾ ਹੈ ਪਰ ਹੁਣ ਆਸਟ੍ਰੇਲੀਆ ਦਾ ਨਾਗਰਿਕ ਹੈ। ਆਸਟ੍ਰੇਲੀਆ ਦੀ ਸੰਘੀ ਸਰਕਾਰ ਨੇ ਨੈਗੇਟਿਵ ਗੈਰਿੰਗ ਅਤੇ ਕੈਪੀਟਲ ਗੇਨ ਟੈਕਸ ਵਿਚ ਤਬਦੀਲੀਆਂ ਦੇ ਐਲਾਨ ਉਤੇ ਵਪਾਰਕ ਸਮੂਹਾਂ ਨੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਸੁਧਾਰਾਂ ਨੂੰ ਲਾਗੂ ਕਰਨ ਵਿਚ ਜਲਦਬਾਜ਼ੀ ਕੀਤੀ ਜਾ ਰਹੀ ਹੈ ਅਤੇ ਇਹ ਨਿਵੇਸ਼ ਨੂੰ ਨਿਰਾਸ਼ ਕਰਨਗੇ, ਜਿਸ ਤੋਂ ਬਾਅਦ ਇਨ੍ਹਾਂ ਟੈਕਸ ਤਬਦੀਲੀਆਂ ਬਾਰੇ ਸੈਨੇਟ ਦੀ ਜਾਂਚ ਦੀ ਸੁਣਵਾਈ ਕੀਤੀ ਜਾਵੇਗੀ। ਲਿਬਰਲ ਸੈਨੇਟਰ ਜੈਸਿਕਾ ਕੋਲਿੰਸ ਦਾ ਕਹਿਣਾ ਹੈ ਕਿ ਛੋਟੇ ਕਾਰੋਬਾਰੀਆਂ ਨੇ ਸੁਧਾਰਾਂ ਬਾਰੇ ਗੰਭੀਰ ਚੇਤਾਵਨੀਆਂ ਸਾਂਝੀਆਂ ਕੀਤੀਆਂ ਹਨ, ਹਾਲਾਂਕਿ ਸਰਕਾਰ ਇਨ੍ਹਾਂ ਤਬਦੀਲੀਆਂ ਨੂੰ ਘਰ ਖਰੀਦਣ ਦੇ ਇੱਛੁਕ ਨੌਜਵਾਨਾਂ ਲਈ ਬਿਹਤਰ ਦੱਸ ਰਹੀ ਹੈ। ਉਥੇ ਹੀ ਇੰਟਰ ਜਨਰੇਸ਼ਨਲ ਹਾਊਸਿੰਗ ਇਨਇਕੁਆਲਿਟੀ ਭਾਵ ਪੀੜ੍ਹੀ ਦਰ ਪੀੜ੍ਹੀ ਰਿਹਾਇਸ਼ ਅਸਮਾਨਤਾ ਉਤੇ ਸੈਨੇਟ ਦੀ ਚੋਣ ਕਮੇਟੀ ਨੇ ਸੁਣਾਇਆ ਹੈ ਕਿ ਬਹੁਤ ਸਾਰੇ ਆਸਟ੍ਰੇਲੀਅਨ ਲੋਕ ਕਦੇ ਵੀ ਜਾਇਦਾਦ ਦੇ ਮਾਲਕ ਨਹੀਂ ਬਣ ਪਾਣਗੇ, ਜਿਸ ਵਿਚ ਕਿਹਾ ਗਿਆ ਹੈ ਕਿ ਅਸਮਾਨਤਾ ਬਹੁਤ ਸਾਰੇ ਆਸਟ੍ਰੇਲੀਅਨ ਲੋਕਾਂ ਲਈ ਇਕ ਹਕੀਕਤ ਹੈ ਜੋ ਆਪਣੇ ਜੀਵਨ ਕਾਲ ਵਿਚ ਆਪਣਾ ਘਰ ਖਰੀਦਣ ਦੀ ਸਥਿਤੀ ਵਿਚ ਕਦੇ ਵੀ ਨਹੀਂ ਆ ਪਾਣਗੇ। ਉਧਰ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲੀਨ ਹੈਂਸਨ ਨੂੰ ਆਸਟ੍ਰੇਲੀਆ ਦੀ ਪ੍ਰਧਾਨ ਮੰਤਰੀ ਅਹੁਦੇ ਦੀ ਪਸੰਦੀਦਾ ਉਮੀਦਵਾਰ ਐਲਾਨ ਕੀਤਾ ਗਿਆ। ਇਕ ਨਵੇਂ ਪੋਲ ਵਿਚ ਪਹਿਲੀ ਵਾਰ ਐਂਥਨੀ ਅਲਬਨੀਜ਼ੀ ਨੂੰ ਹੈਂਸਨ

0: ਦੋਸਤੋ, ਆਸਟ੍ਰੇਲੀਆ ਵਿੱਚ ਵਸ ਰਹੇ ਪੰਜਾਬੀ ਭਾਈਚਾਰੇ ਦੇ ਲੋਕਾਂ ਲਈ ਇੱਕ ਵੱਡੀ ਖਬਰ, ਆਸਟ੍ਰੇਲੀਅਨ ਟੈਕਸ ਸਿਸਟਮ ਵਿੱਚ ਆਈ ਤਬਦੀਲੀ ਵੀ ਹੈ, ਜਿਨ੍ਹਾਂ ਕਾਰਨ ਪ੍ਰਾਪਰਟੀ ਮਾਹਰ ਸਲਾਹ ਦੇ ਰਹੇ ਨੇ ਕਿ 2027 ਤੋਂ ਪਹਿਲਾਂ ਆਪਣੀ ਇਨਵੈਸਟਮੈਂਟ ਪ੍ਰਾਪਰਟੀ ਨੂੰ ਵੇਚ ਦੇਣਾ ਲੋਕਾਂ ਦੇ ਲਈ ਜ਼ਿਆਦਾ ਲਾਹੇਮੰਦ ਹੋ ਸਕਦਾ। ਪਰ ਇਹ ਕਿੰਨੀ ਕੁ ਗੱਲ ਸਹੀ ਹੈ, ਆਓ ਜਾਣਦੇ ਹਾਂ ਸਿਡਨੀ ਤੋਂ ਸਾਡੇ ਸਹਿਯੋਗੀ MP ਸਿੰਘ ਤੋਂ।
1: ਤੁਸੀਂ ਹੋ SBS ਪੰਜਾਬੀ ਦੇ ਨਾਲ।
2: ਘਰਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਅਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਵੱਧਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਫੈਡਰਲ ਸਰਕਾਰ ਨੇ ਟੈਕਸ ਪ੍ਰਣਾਲੀ ਵਿੱਚ ਮਹੱਤਵਪੂਰਨ ਤਬਦੀਲੀਆਂ ਦਾ ਪ੍ਰਸਤਾਵ ਰੱਖਿਆ ਹੈ। ਇਹਨਾਂ ਵਿੱਚ ਕੈਪੀਟਲ ਗੇਨਸ ਟੈਕਸ CGT ਅਤੇ ਨੈਗੇਟਿਵ ਗੀਅਰਿੰਗ ਨਾਲ ਸੰਬੰਧਿਤ ਸੁਧਾਰ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਚਲੋ ਇਸ ਬਾਰੇ ਵਿਸਥਾਰ ਨਾਲ ਗੱਲਬਾਤ ਕਰਦੇ ਹਾਂ। ਇਹਨਾਂ ਤਬਦੀਲੀਆਂ ਨੇ ਨਿਵੇਸ਼ਕਾਂ, ਘਰ ਖਰੀਦਣ ਦੀ ਇੱਛਾ ਰੱਖਣ ਵਾਲਿਆਂ ਅਤੇ ਵਿੱਤੀ ਮਾਹਰਾਂ ਵਿਚਾਲੇ ਇੱਕ ਮਹੱਤਵਪੂਰਨ ਸਵਾਲ ਖੜਾ ਕਰ ਦਿੱਤਾ ਹੈ ਕਿ ਨਿਵੇਸ਼ ਸੰਪਤੀ ਨੂੰ 2027 ਤੋਂ ਪਹਿਲਾਂ ਵੇਚ ਦੇਣਾ ਚਾਹੀਦਾ ਹੈ ਜਾਂ ਲੰਬੇ ਸਮੇਂ ਤੱਕ ਆਪਣੇ ਕੋਲ ਰੱਖਣਾ ਬਿਹਤਰ ਰਹੇਗਾ। CGT ਵਿੱਚ ਕੀ ਬਦਲਣ ਜਾ ਰਿਹਾ, ਇਹ ਵਿਚਾਰ ਕਰਨਾ ਵੀ ਬਹੁਤ ਜ਼ਰੂਰੀ ਹੈ। ਮੌਜੂਦਾ ਪ੍ਰਣਾਲੀ ਤਹਿਤ ਜੇ ਕੋਈ ਨਿਵੇਸ਼ ਸੰਪਤੀ ਜਾਂ ਹੋਰ ਸੰਪਤੀ 12 ਮਹੀਨਿਆਂ ਤੋਂ ਵੱਧ ਸਮੇਂ ਲਈ ਰੱਖਣ ਤੋਂ ਬਾਅਦ ਵੇਚੀ ਜਾਂਦੀ ਹੈ ਤਾਂ ਕੈਪੀਟਲ ਗੇਨਸ ਉੱਤੇ 50% ਛੂਟ ਮਿਲਦੀ ਹੈ। ਸਰਕਾਰ ਇਸ ਪ੍ਰਣਾਲੀ ਨੂੰ ਬਦਲ ਕੇ ਮਹਿੰਗਾਈ ਆਧਾਰਿਤ ਇੰਡੀਕੇਸ਼ਨ ਲਾਗੂ ਕਰਨ ਦਾ ਪ੍ਰਸਤਾਵ ਰੱਖ ਰਹੀ ਹੈ। ਇਸ ਦੇ ਨਾਲ ਕੁਝ ਹਾਲਾਤਾਂ ਵਿੱਚ ਘੱਟੋ ਘੱਟ 30% CGT ਦਰ ਵੀ ਲਾਗੂ ਹੋ ਸਕਦੀ ਹੈ। ਇਹ ਬਦਲਾਅ 2027 ਤੋਂ ਲਾਗੂ ਹੋਣ ਦੀ ਯੋਜਨਾ ਹੈ। ਸਰਕਾਰ ਦਾ ਤਰਕ ਹੈ ਕਿ ਮੌਜੂਦਾ ਪ੍ਰਣਾਲੀ ਅਜਿਹੇ ਲੋਕਾਂ ਨੂੰ ਵੱਧ ਫਾਇਦਾ ਦਿੰਦੀ ਹੈ ਜਿਨ੍ਹਾਂ ਕੋਲ ਪਹਿਲਾਂ ਹੀ ਵੱਡੀ ਸੰਪਤੀ ਅਤੇ ਨਿਵੇਸ਼ ਹੈਗੇ ਹੈ। ਨਵੇਂ ਨਿਯਮਾਂ ਨਾਲ ਟੈਕਸ ਪ੍ਰਣਾਲੀ ਹੋਰ ਨਿਰਪੱਖ ਬਣੇਗੀ ਅਤੇ ਘਰ ਖਰੀਦਣ ਵਾਲਿਆਂ ਲਈ ਵੱਧ ਮੌਕੇ ਮਿਲਣਗੇ। ਹੁਣ ਸਮਝਦੇ ਹਾਂ ਜੀ ਕਿ ਨੈਗੇਟਿਵ ਗੇਅਰਿੰਗ ਕਿਉਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਰਕਾਰ ਨੇ ਇਹ ਵੀ ਪ੍ਰਸਤਾਵ ਕੀਤਾ ਹੈ ਕਿ ਰਿਹਾਇਸ਼ੀ ਜਾਇਦਾਦਾਂ ਲਈ ਨੈਗੇਟਿਵ ਗੇਅਰਿੰਗ ਦੀ ਸਹੂਲਤ ਭਵਿੱਖ ਵਿੱਚ ਸਿਰਫ ਨਵੇਂ ਘਰਾਂ ਤੱਕ ਹੀ ਸੀਮਿਤ ਕੀਤੀ ਜਾਵੇ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਨਵੇਂ ਘਰਾਂ ਦੇ ਨਿਰਮਾਣ ਨੂੰ ਉਤਸ਼ਾਹ ਮਿਲੇਗਾ ਅਤੇ ਸਪਲਾਈ ਵਧੇਗੀ। ਹਾਊਸਿੰਗ ਮਾਹਰਾਂ ਦਾ ਇੱਕ ਵਰਗ ਮੰਨਦਾ ਹੈ ਕਿ ਮੌਜੂਦਾ ਟੈਕਸ ਰਿਆਇਤਾਂ ਨਿਵੇਸ਼ਕਾਂ ਨੂੰ ਮੌਜੂਦਾ ਘਰਾਂ ਦੀ ਖਰੀਦ ਵੱਲ ਉਤਸ਼ਾਹਿਤ ਕਰ ਰਹੀਆਂ ਨੇ, ਜਿਸ ਨਾਲ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਮੁਕਾਬਲਾ ਵਧਿਆ ਹੈ। ਦੂਜੇ ਪਾਸੇ ਜਾਇਦਾਦ ਉਦਯੋਗ ਨਾਲ ਜੁੜੇ ਕਈ ਗਰੁੱਪਾਂ ਦਾ ਕਹਿਣਾ ਹੈ ਕਿ ਹਾਊਸਿੰਗ ਸੰਕਟ ਦਾ ਮੁੱਖ ਕਾਰਨ ਟੈਕਸ ਨਹੀਂ ਸਗੋਂ ਘਰਾਂ ਦੀ ਘਾਟ ਹੈ। ਉਹਨਾਂ ਅਨੁਸਾਰ ਸਪਲਾਈ ਵਧਾਏ ਬਿਨਾਂ ਕੀਤੇ ਗਏ ਟੈਕਸ ਬਦਲਾ ਉਮੀਦ ਅਨੁਸਾਰ ਨਤੀਜੇ ਨਹੀਂ ਦੇ ਸਕਦੇ। ਚਲੋ ਹੁਣ ਦੇਖਦੇ ਹਾਂ ਕਿ ਨਿਵੇਸ਼ਕ ਇਨਵੈਸਟਰ ਕੀ ਸੋਚਦੇ ਇਸ ਬਾਰੇ ਵਿੱਚ। ਬਹੁਤ ਸਾਰੇ ਨਿਵੇਸ਼ਕ ਹੁਣ ਤੱਕ ਇਹ ਹਿਸਾਬ ਲਗਾ ਰਹੇ ਹਨ ਕਿ ਕੀ 2027 ਤੋਂ ਪਹਿਲਾਂ ਆਪਣੀ ਨਿਵੇਸ਼ ਸੰਪਤੀ ਵੇਚ ਕੇ ਮੌਜੂਦਾ CGT ਛੂਟ ਲੈਣ ਦਾ ਲਾਭ ਲੈਣਾ ਚਾਹੀਦਾ ਹੈ। ਜੇਕਰ ਨਵੇਂ ਨਿਯਮ ਲਾਗੂ ਹੋ ਜਾਂਦੇ ਹਨ ਤਾਂ ਭਵਿੱਖ ਵਿੱਚ ਸੰਪਤੀ ਵੇਚਣ ਉੱਤੇ ਵਧੇਰੇ ਟੈਕਸ ਦੇਣਾ ਪੈ ਸਕਦਾ ਹੈ। ਹਾਲਾਂਕਿ ਵਿੱਤੀ ਸਲਾਹਕਾਰ ਚੇਤਾਵਨੀ ਦਿੰਦੇ ਹਨ ਕਿ ਕੇਵਲ ਟੈਕਸ ਦੇ ਆਧਾਰ ਉੱਤੇ ਸੰਪਤੀ ਵੇਚਣ ਦਾ ਫੈਸਲਾ ਕਰਨਾ ਸਹੀ ਨਹੀਂ ਹੋਵੇਗਾ। ਜਾਇਦਾਦ ਦੀ

0: ਲੰਬੇ ਸਮੇਂ ਦੀ ਕੀਮਤ, ਕਿਰਾਏ ਤੋਂ ਆਮਦਨ, ਵਿਆਜ ਦਰਾਂ ਅਤੇ ਵਿਅਕਤੀਗਤ ਵਿੱਤੀ ਹਾਲਾਤਾਂ ਨੂੰ ਵੀ ਧਿਆਨ ਵਿੱਚ ਰੱਖਣਾ ਲਾਜ਼ਮੀ ਹੋਵੇਗਾ। ਪਹਿਲੀ ਵਾਰ ਘਰ ਖਰੀਦਣ ਵਾਲਿਆਂ ਵਾਸਤੇ ਕੀ ਮਤਲਬ ਹੋ ਸਕਦਾ ਇਸ ਸਾਰੇ ਦਾ? ਸਰਕਾਰ ਦਾ ਅੰਦਾਜ਼ਾ ਹੈ ਕਿ ਟੈਕਸ ਸੁਧਾਰਨ ਨਾਲ ਹਜ਼ਾਰਾਂ ਵਾਧੂ ਆਸਟ੍ਰੇਲੀਅਨਜ਼ ਨੂੰ ਘਰ ਖਰੀਦਣ ਦਾ ਮੌਕਾ ਮਿਲ ਸਕਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਜੇ ਨਿਵੇਸ਼ਕਾਂ ਲਈ ਕੁਝ ਟੈਕਸ ਫਾਇਦੇ ਘਟਾਏ ਜਾਂਦੇ ਹਨ ਤਾਂ ਘਰਾਂ ਦੀ ਮੰਗ ਵਿੱਚ ਸੰਤੁਲਨ ਆ ਸਕਦਾ ਹੈ ਅਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਫਿਰ ਵੀ ਮਾਹਰਾਂ ਵਿੱਚ ਇਸ ਗੱਲ ਉੱਤੇ ਪੂਰੀ ਸਹਿਮਤੀ ਨਹੀਂ ਹੈ ਕਿ ਇਸ ਨਾਲ ਘਰਾਂ ਦੀਆਂ ਕੀਮਤਾਂ ਵਿੱਚ ਵੱਡੀ ਕਮੀ ਆਵੇਗੀ। ਕਈ ਅਰਥਸ਼ਾਸਤਰੀ ਮੰਨਦੇ ਹਨ ਕਿ ਹਾਊਸਿੰਗ ਮਾਰਕੀਟ ਦੀ ਸਭ ਤੋਂ ਵੱਡੀ ਸਮੱਸਿਆ ਅਜੇ ਵੀ ਘੱਟ ਸਪਲਾਈ ਹੀ ਹੈ ਅਤੇ ਹੁਣ ਇਹ ਸਾਰੇ ਨੇ ਨੌਜਵਾਨ ਅਤੇ ਪੁਰਾਣੀਆਂ ਪੀੜ੍ਹੀਆਂ ਵਿਚਾਲੇ ਇੱਕ ਬਹਿਸ ਛੇੜ ਦਿੱਤੀ ਹੋਈ ਹੈ। ਇਹ ਟੈਕਸ ਬਹਿਸ ਹੁਣ ਪੀੜ੍ਹੀਆਂ ਦਰਮਿਆਨ ਆਰਥਿਕ ਨਿਆਂ ਦੇ ਮੁੱਦੇ ਨਾਲ ਵੀ ਜੁੜ ਗਈ ਹੈ। ਕੁਝ ਖੋਜਾਂ ਮੁਤਾਬਕ ਪਿਛਲੇ ਕਈ ਦਹਾਕਿਆਂ ਦੌਰਾਨ ਨੈਗੇਟਿਵ ਗੇਅਰਿੰਗ, CGT ਛੋਟ ਅਤੇ ਸੁਪਰ ਐਨੂਏਸ਼ਨ ਰਿਆਇਤਾਂ ਨੇ ਵੱਡੀ ਉਮਰ ਦੇ ਅਤੇ ਵੱਧ ਸੰਪਤੀ ਵਾਲੇ ਆਸਟ੍ਰੇਲੀਅਨਜ਼ ਨੂੰ ਵੱਡਾ ਲਾਭ ਦਿੱਤਾ ਹੈ। ਦੂਜੇ ਪਾਸੇ ਅੱਜ ਦੇ ਨੌਜਵਾਨਾਂ ਲਈ ਘਰ ਖਰੀਦਣਾ ਪਹਿਲਾਂ ਨਾਲੋਂ ਕਾਫ਼ੀ ਔਖਾ ਹੋ ਗਿਆ ਹੈ। ਇਸੇ ਕਾਰਨ ਕਈ ਅਰਥਸ਼ਾਸਤਰੀ ਟੈਕਸ ਪ੍ਰਣਾਲੀ ਵਿੱਚ ਸੰਤੁਲਨ ਲਿਆਉਣ ਦੀ ਵਕਾਲਤ ਕਰ ਰਹੇ ਹਨ। ਹੁਣ ਜਦਕਿ ਅਸੀਂ ਬਾਕੀ ਸਾਰਿਆਂ ਉੱਤੇ ਵਿਚਾਰ ਕਰ ਲਿਆ ਹੈ ਤਾਂ ਇਹ ਵੀ ਦੇਖਣਾ ਜ਼ਰੂਰੀ ਹੈ ਕਿ ਕੀ ਆਮ ਆਸਟ੍ਰੇਲੀਅਨ ਵੀ ਇਸ ਸਾਰੇ ਤੋਂ ਪ੍ਰਭਾਵਿਤ ਹੋਣਗੇ ਜਾਂ ਨਹੀਂ। ਸਰਕਾਰੀ ਅਤੇ ਸੁਤੰਤਰ ਮਾਡਲਿੰਗ ਬਾਰੇ ਚੱਲ ਰਹੀ ਚਰਚਾ ਤੋਂ ਤਾਂ ਇਹ ਸੰਕੇਤ ਮਿਲਦੇ ਹਨ ਕਿ ਜ਼ਿਆਦਾਤਰ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਨੌਜਵਾਨ ਲੰਬੇ ਸਮੇਂ ਵਿੱਚ ਇਹਨਾਂ ਸੁਧਾਰਾਂ ਨਾਲ ਬਿਹਤਰ ਸਥਿਤੀ ਵਿੱਚ ਹੋ ਸਕਦੇ ਹਨ, ਜਦਕਿ ਵੱਡੇ ਨਿਵੇਸ਼ ਪੋਰਟਫੋਲੀਓ ਰੱਖਣ ਵਾਲੇ ਲੋਕਾਂ ਨੂੰ ਵਧੇਰੇ ਪ੍ਰਭਾਵ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਤੇ ਹੁਣ ਭਵਿੱਖ ਵੱਲ ਝਾਤੀ ਮਾਰਨੀ ਵੀ ਜ਼ਰੂਰੀ ਹੈ। July 2027 ਬੇਸ਼ੱਕ ਅਜੇ ਦੂਰ ਹੈ ਪਰ ਟੈਕਸ ਸੁਧਾਰਾਂ ਨੇ ਪਹਿਲਾਂ ਹੀ ਹਾਊਸਿੰਗ ਮਾਰਕੀਟ ਵਿੱਚ ਚਰਚਾ ਨੂੰ ਤੇਜ਼ ਕਰ ਦਿੱਤਾ ਹੋਇਆ ਹੈ। ਕਈ ਨਿਵੇਸ਼ਕ ਆਪਣੀਆਂ ਰਣਨੀਤੀਆਂ ਦੀ ਸਮੀਖਿਆ ਕਰ ਰਹੇ ਹਨ ਜਦਕਿ ਪਹਿਲੀ ਵਾਰ ਘਰ ਖਰੀਦਣ ਵਾਲੇ ਇਹ ਉਮੀਦ ਕਰ ਰਹੇ ਹਨ ਕਿ ਇਹਨਾਂ ਬਦਲਾਵਾਂ ਨਾਲ ਉਹਨਾਂ ਲਈ ਮਾਰਕੀਟ ਵਿੱਚ ਦਾਖਲ ਹੋਣਾ ਆਸਾਨ ਹੋ ਜਾਵੇਗਾ। ਫਿਲਹਾਲ ਇੱਕ ਗੱਲ ਤਾਂ ਸਪਸ਼ਟ ਹੈ, CGT ਅਤੇ ਨੈਗੇਟਿਵ ਗੇਅਰਿੰਗ ਨਾਲ ਜੁੜੀਆਂ ਤਬਦੀਲੀਆਂ ਸਿਰਫ ਟੈਕਸ ਨੀਤੀਆਂ ਦਾ ਮਾਮਲਾ ਨਹੀਂ ਹਨ। ਇਹ ਇਸ ਗੱਲ ਨਾਲ ਵੀ ਜੁੜੀਆਂ ਹੋਈਆਂ ਨੇ ਕਿ ਆਸਟ੍ਰੇਲੀਆ ਵਿੱਚ ਭਵਿੱਖ ਦੀਆਂ ਪੀੜ੍ਹੀਆਂ ਲਈ ਘਰ ਦੀ ਮਲਕੀਅਤ ਕਿੰਨੀ ਪਹੁੰਚਯੋਗ ਬਣ ਸਕੇਗੀ। ਦੋਸਤੋ, ਇਸ ਸਾਰੀ ਜਾਣਕਾਰੀ ਬਾਰੇ ਤੁਹਾਡੇ ਕੀ ਵਿਚਾਰ ਹਨ ਜ਼ਰੂਰ ਸਾਨੂੰ ਦੱਸਿਓ। ਈਮੇਲ ਕਰ ਸਕਦੇ ਹੋ punjabi.program@sbs.com.au। ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ, ਜੁੜੇ ਰਹੋ SBS ਪੰਜਾਬੀ ਦੇ ਨਾਲ।
1: ਜੀ ਹਾਂ ਦੋਸਤੋ, ਖਬਰਾਂ ਤਾਂ ਬਹੁਤ ਹੋ ਗਈਆਂ ਲੇਕਿਨ ਬ੍ਰੇਕ ਤੋਂ ਬਾਅਦ ਤੁਹਾਨੂੰ ਸੁਣਾਵਾਂਗੇ ਕੁਝ ਚੱਕਵੇਂ ਜਿਹੇ ਪੰਜਾਬੀ ਗਾਣੇ ਤੇ ਜਾਰੀ ਰੱਖਾਂਗੇ ਜੀ ਗੱਲਾਂ ਬਾਤਾਂ ਦਾ ਇਹ ਸਫ਼ਰ। ਮਿਲਦੇ ਹਾਂ ਜੀ ਇਸ ਛੋਟੇ ਜਿਹੇ ਬ੍ਰੇਕ ਦੇ ਉਸ ਪਾਰ।
2: Los huevos son una buena forma de empezar el día. Para tener los mejores días, empieza con Eggland's Best. Comparados con los huevos comunes, tienen 6 veces más vitamina D, 10 veces más vitamina E y 25% menos grasa saturada. Eggland's Best te ofrece una nutrición superior para mantenerte con energía todo el día. Visita egglandsbest.com para descubrir recetas deliciosas. Eggland's Best. Mejor sabor, mejor nutrición. Mejores huevos.
3: Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
4: SBS Audio.
5: Apni wavelength naal mel khandiyan taranga sunan layi play button
6: dabao. SBS Chill.
7: SBS Pop Asia. Non-stop Asian pop.
8: Can you describe that feeling for people who haven't experienced it?
9: SBS Hindi uplabdh karwata hai.
10: Far from the partisan politics.
5: Nal hi sat to vat bhashawan vich khabran vi. ਤੁਹਾਡੇ ਮੂਡ ਨਾਲ ਮੇਲ ਖਾਂਦਾ ਸੰਗੀਤ ਅਤੇ ਮਨਮੋਹਕ ਪੋਡਕਾਸਟ ਵੀ ਜੋ ਤੁਹਾਡੀ ਉਡੀਕ ਕਰ ਰਹੇ ਨੇ। SBS ਆਡੀਓ ਐਪ ਡਾਊਨਲੋਡ ਕਰੋ ਜਾਂ
7: sbs.com.au/audio।
1: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਤੇ ਦੋਸਤੋ, ਹੁਣ ਵੇਲਾ ਹੋ ਗਿਆ ਹੈ ਪੰਜਾਬ ਵੱਲ ਰੁੱਖ ਕਰਨ ਦਾ ਤੇ ਜਾਣਨ ਦਾ ਪੰਜਾਬ ਦੇ ਹਾਲ ਸਾਡੇ ਸਾਥੀ ਪਰਮਜੀਤ ਸੋਨਾ ਤੋਂ।
11: ਪੰਜਾਬੀ ਡਾਇਰੀ ਚ ਆਪ ਜੀ ਨੂੰ ਖੁਸ਼ ਆਮਦੀਦ। ਅੱਜ ਦੀਆਂ ਹਾਈਲਾਈਟਸ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਅੱਜ ਤੋਂ।

0: 2003 ਦੀਆਂ ਵੋਟਰ ਸੂਚੀਆਂ ਨੂੰ ਬਣਾਇਆ ਗਿਆ ਆਧਾਰ। ਪੰਜਾਬ ਵਿੱਚ ਇਕੱਲਿਆਂ ਚੋਣਾਂ ਲੜੇਗੀ ਭਾਰਤੀ ਜਨਤਾ ਪਾਰਟੀ। ਪੰਜਾਬ ਵਾਸੀ ਡਬਲ ਇੰਜਣ ਸਰਕਾਰ ਚਾਹੁੰਦੇ ਹਨ, ਹਰਦੀਪ ਸਿੰਘ ਪੁਰੀ ਦਾ ਦਾਅਵਾ। ਪੰਜਾਬ ਵਿੱਚ 70% ਨਸ਼ਾ ਗੁਜਰਾਤ ਜ਼ਰੀਏ ਆਉਂਦਾ ਹੈ, ਅਰਵਿੰਦ ਕੇਜਰੀਵਾਲ ਦਾ ਦੋਸ਼। ਮਾਲਵਾਹਕ ਬੇੜਿਆਂ ਉੱਪਰ ਘਾਤਕ ਹਮਲੇ ਜਾਇਜ਼ ਨਹੀਂ, ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ। ਤੇ ਹਰਮੂਜ਼ ਅਤੇ ਤੇਲ ਛੋਟਾਂ ਬਾਰੇ ਅਮਰੀਕਾ ਅਤੇ ਈਰਾਨ ਵਿਚਾਲੇ ਸਹਿਮਤੀ ਬਣੀ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਯਾਨੀ SIR ਦਾ ਅਮਲ ਅੱਜ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਪੱਛਮੀ ਬੰਗਾਲ ਤੋਂ ਬਾਅਦ ਹੁਣ ਪੰਜਾਬ ਵਿੱਚ ਸਿਆਸੀ ਤੌਖਲਿਆਂ ਦਰਮਿਆਨ ਵਿਸ਼ੇਸ਼ ਸੁਧਾਈ ਦੀ ਮਸ਼ਕ 1 ਅਕਤੂਬਰ ਤੱਕ ਚੱਲੇਗੀ। ਪੰਜਾਬ ਦੀਆਂ ਸਿਆਸੀ ਧਿਰਾਂ ਨੇ ਇਸ ਵਿਸ਼ੇਸ਼ ਸੁਧਾਈ ਬਾਰੇ ਸ਼ੰਕੇ ਤਖੜੇ ਕੀਤੇ ਹਨ, ਪਰ ਪੱਛਮੀ ਬੰਗਾਲ ਵਾਂਗ ਕਿਧਰੇ ਕੋਈ ਵੱਡਾ ਰਾਜਸੀ ਹੰਗਾਮਾ ਪੰਜਾਬ ਵਿੱਚ ਨਹੀਂ ਹੈ। ਵੋਟਰ ਸੂਚੀਆਂ ਦੀ ਮੈਪਿੰਗ ਦਾ ਕੰਮ 86% ਮੁਕੰਮਲ ਹੋ ਚੁੱਕਾ ਹੈ। ਚੋਣ ਕਮਿਸ਼ਨ ਵੱਲੋਂ ਤੀਜੇ ਪੜਾਅ ਤਹਿਤ ਜਾਰੀ ਪ੍ਰੋਗਰਾਮ ਅਨੁਸਾਰ ਅੱਜ 15 ਜੂਨ ਤੋਂ 24 ਜੂਨ ਤੱਕ ਪੰਜਾਬ ਭਰ ਵਿੱਚ ਟ੍ਰੇਨਿੰਗ, ਤਿਆਰੀ ਅਤੇ ਸੁਧਾਈ ਤੋਂ ਪਹਿਲਾਂ ਵਾਲੇ ਰਸਮੀ ਕੰਮਕਾਰ ਚੱਲਣਗੇ ਅਤੇ 25 ਜੂਨ ਤੋਂ ਬੂਥ ਲੈਵਲ ਅਫਸਰ ਘਰੋ ਘਰੀ ਜਾ ਕੇ ਵੋਟਰਾਂ ਦੀ ਤਸਦੀਕ ਕਰਨਗੇ। ਜਾਂਚ ਦਾ ਕੰਮ 24 ਜੁਲਾਈ ਨੂੰ ਸਮਾਪਤ ਹੋਏਗਾ। 31 ਜੁਲਾਈ ਨੂੰ ਡਰਾਫਟ ਵੋਟਰ ਸੂਚੀ ਜਾਰੀ ਹੋਏਗੀ ਅਤੇ 28 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼ ਸੁਣ ਕੇ ਨਿਬੇੜਾ ਕੀਤਾ ਜਾਏਗਾ ਅਤੇ 1 ਅਕਤੂਬਰ ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਹੋਏਗੀ। ਦੱਸਣਯੋਗ ਹੈ ਕਿ ਤਕਰੀਬਨ 22 ਸਾਲ ਮਗਰੋਂ ਪੰਜਾਬ ਅੰਦਰ ਇਹ ਵਿਸ਼ੇਸ਼ ਸੁਧਾਈ ਹੋ ਰਹੀ ਹੈ। ਜਿਨ੍ਹਾਂ ਅਸੈਂਬਲੀ ਹਲਕਿਆਂ ਵਿਚ ਦੂਸਰੇ ਸੂਬਿਆਂ ਦੇ ਜ਼ਿਆਦਾਤਰ ਬਸ਼ਿੰਦੇ ਰਹਿੰਦੇ ਹਨ, ਉਨ੍ਹਾਂ ਹਲਕਿਆਂ ਵਿਚ ਵੱਡੀ ਪੱਧਰ ਤੇ ਵੋਟ ਕੱਟੇ ਜਾਣ ਦਾ ਖਦਸ਼ਾ ਹੈ। ਵਿਦੇਸ਼ ਪੜ੍ਹਨ ਗਏ ਪੰਜਾਬੀ ਵਿਦਿਆਰਥੀ ਵੀ ਇਸ ਸੁਧਾਈ ਪ੍ਰੋਗਰਾਮ ਦੌਰਾਨ ਵੋਟਰ ਸੂਚੀਆਂ ਵਿਚੋਂ ਆਊਟ ਹੋ ਸਕਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਕਿਹਾ ਸੀ ਕਿ ਪੰਜਾਬ ਵਿਚ ਸੁਧਾਈ ਪ੍ਰੋਗਰਾਮ ਜ਼ਰੀਏ ਯੋਗ ਵੋਟਰਾਂ ਨਾਲ ਕੋਈ ਜ਼ਿਆਦਤੀ ਕਰਨੀ ਸੌਖੀ ਨਹੀਂ ਹੋਏਗੀ। ਆਮ ਆਦਮੀ ਪਾਰਟੀ ਸਮੁੱਚੇ ਅਮਲ ਤੇ ਨਜ਼ਰ ਰੱਖੇਗੀ।
1: ਹੋ ਰਹੀ ਹੈ 25 ਜੂਨ ਸੇ, ਲੇਕਿਨ ਯੇ ਮੰਗ ਰਹੇ ਹੈ ਜੀ ਆਪਕੇ ਪੜਦਾਦਾ ਕਾ ਐਡਰੈਸ ਕਹਾਂ ਤਕ ਥਾ, ਤੋ ਮੇਰੀ ਮਾਂ ਨੇ ਅਗਰ ਵੋਟ ਬਚਾਨੀ ਹੈ ਤੋ ਉਸਕੋ ਪਾਕਿਸਤਾਨ ਸਿਆਲਕੋਟ ਸੇ ਲੇਕੇ ਆਨਾ ਪੜੇਗਾ ਵੋ ਪੜਦਾਦਾ ਕਾ ਸਰਟੀਫਿਕੇਟ।
0: ਪੰਜਾਬ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਭਾਜਪਾ ਨੇ ਸਾਰੀਆਂ 117 ਸੀਟਾਂ ਉਪਰ ਇਕੱਲਿਆਂ ਚੋਣ ਲੜਨ ਦੀ ਤਿਆਰੀ ਖਿੱਚ ਲਈ ਹੈ। ਇਹ ਫੈਸਲਾ ਸ਼ੁਕਰਵਾਰ ਰਾਤੀਂ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਨਿਤਿਨ ਨਵੀਨ ਨਾਲ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਦੌਰਾਨ ਲਿਆ ਗਿਆ। ਸ਼ਾਹ ਅਤੇ ਨਵੀਨ ਨੇ ਪੰਜਾਬ ਦੇ ਆਗੂਆਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਾਸਤੇ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਅਤੇ ਪਾਰਟੀ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਜ਼ਮੀਨੀ ਪੱਧਰ ਉਪਰ ਮਜ਼ਬੂਤ ਕਰਨ ਵਾਸਤੇ ਰਣਨੀਤੀ ਵੀ ਘੜੀ ਗਈ। ਇਹ ਮੀਟਿੰਗ ਤਕਰੀਬਨ 4 ਘੰਟੇ ਚੱਲੀ। ਭਾਜਪਾ ਆਗੂਆਂ ਵੱਲੋਂ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ, ਸੂਬੇ ਦੇ ਵਿਕਾਸ ਕਾਰਜਾਂ, ਲੋਕ ਭਲਾਈ ਯੋਜਨਾਵਾਂ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਪਾਰਟੀ ਹਾਈਕਮਾਨ ਨੇ ਪੰਜਾਬ ਇਕਾਈ ਨੂੰ ਸੂਬੇ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਹਰ ਵਰਗ ਦੀ ਤਰੱਕੀ ਵਾਸਤੇ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਇੱਥੇ ਜ਼ਿਕਰਯੋਗ ਹੈ ਕਿ ਇਸ ਮੀਟਿੰਗ ਦੌਰਾਨ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਸਿਆਸੀ ਗਠਜੋੜ ਬਾਰੇ ਖਾਮੋਸ਼ੀ ਬਣੀ ਰਹੀ। ਸਮਝਿਆ ਜਾ ਰਿਹਾ ਹੈ ਕਿ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੰਜਾਬ ਚੋਣਾਂ ਜਿੱਤਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕੀਤੇ ਜਾਣ ਦਾ ਮਸ਼ਵਰਾ ਦਿੱਤੇ ਜਾਣ ਦੀ ਪੂਰੀ ਵਿਉਂਤ ਘੜੀ ਸੀ। 3-4 ਭਾਜਪਾ ਆਗੂ ਅਮਿਤ ਸ਼ਾਹ ਕੋਲ ਗਠਜੋੜ ਬਾਰੇ ਆਪਣੀ ਤਜਵੀਜ਼ ਰੱਖਣ ਵਾਸਤੇ ਕਾਹਲੇ ਸਨ। ਅਹਿਮ ਸੂਤਰਾਂ ਅਨੁਸਾਰ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਵਿਚ ਚੋਣਾਂ ਨੂੰ ਲੈ ਕੇ ਆਪਣਾ ਰੌਂ ਸਪਸ਼ਟ ਕੀਤਾ ਤਾਂ ਪੰਜਾਬ ਦੇ ਆਗੂਆਂ ਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਹਿ ਚੁੱਕੇ ਹਨ ਕਿ ਭਾਜਪਾ ਇਕੱਲੇ ਚੋਣਾਂ ਨਹੀਂ ਜਿੱਤ ਸਕੇਗੀ ਅਤੇ ਉਹ ਵੀ ਅਕਾਲੀ ਦਲ ਨਾਲ ਗਠਜੋੜ ਕਰਨ ਦੀ ਸਲਾਹ ਦੇ ਚੁੱਕੇ ਹਨ। ਪਰ ਹੁਣ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਰੌਂ ਤੋਂ ਜਾਪਦਾ ਹੈ ਕਿ ਭਾਜਪਾ ਆਪਣੇ ਬਲਬੂਤੇ ਪੰਜਾਬ ਵਿਚ ਸਿਆਸੀ ਤੌਰ ਤੇ ਖੜਾ ਹੋਣਾ ਚਾਹੁੰਦੀ ਹੈ। ਉਧਰ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਡਬਲ ਇੰਜਣ ਦੀ ਸਰਕਾਰ ਚਾਹੁੰਦੇ ਹਨ ਅਤੇ ਵਿਧਾਨ ਸਭਾ ਚੋਣਾਂ ਵੇਲੇ ਉਹ ਪੰਜਾਬ ਵਿਚ ਵੀ ਪੱਛਮੀ ਬੰਗਾਲ ਵਾਲਾ ਇਤਿਹਾਸ ਦੁਹਰਾਉਣਗੇ। ਹਰਦੀਪ ਸਿੰਘ ਪੁਰੀ ਲੁਧਿਆਣਾ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦੇ 12 ਸਾਲ ਮੁਕੰਮਲ ਹੋਣ ਸਬੰਧੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਪੇਸ਼ ਕਰਨ ਵਾਸਤੇ ਪਹੁੰਚੇ ਸਨ। ਉਨ੍ਹਾਂ ਮੰਨਿਆ ਕਿ ਪੰਜਾਬ ਦੇ ਪਿੰਡਾਂ ਵਿਚ ਪਾਰਟੀ ਕੁਝ ਕਮਜ਼ੋਰ ਹੈ, ਜਦਕਿ ਸ਼ਹਿਰਾਂ ਵਿਚ ਭਾਜਪਾ ਮਜ਼ਬੂਤ ਹੈ ਅਤੇ ਲੋਕ ਇਸ ਨਾਲ ਲਗਾਤਾਰ ਜੁੜ ਰਹੇ ਹਨ ਕਿਉਂਕਿ ਉਹ ਪ੍ਰਧਾਨ ਮੰਤਰੀ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਕੰਮਾਂ ਬਾਰੇ ਜਾਣਦੇ ਹਨ।
2: ਬੀਜੇਪੀ ਲਾਰਜੈਸਟ ਪੋਲੀਟੀਕਲ ਪਾਰਟੀ ਇਨ ਇੰਡੀਆ लार्जेस्ट पोलिटिकल पार्टी इन द वर्ल्ड, अगर कोई समझदा कि तुसी गठबंधन करके तुसी सानू छोटा भरा बनाना चाहते हो, वह नहीं चलेगा।
0: श्री पुरी ने कहा कि देश विच हाल दी कड़ी पेट्रोलियम डीजल अते रसोई गैस का भरपूर भंडार है। इस दौरान आम आदमी पार्टी के कौमी कन्वीनर अरविंद केजरीवाल ने दावा किया कि पंजाब विच 70% नशा गुजरात तो आउंदा है अते गुजरात नशियां दा गेटवे बन गया है। उन्हां दावा कीता कि पिछलियां सरकारां वेले जबरी वसूली बारे सुनिया जांदा सी, पर पंजाब दी आप सरकार इमानदारी नाल काम करदी है। पिछले 5 सालां च पंजाब च एक भी गैंगस्टर ने सिर नहीं चुकिया। केजरीवाल सरकार व्यापार मिलनी दौरान जलंधर दे एक स्कूल विच व्यापारियों नूं संबोधन कर रहे सन।
3: अब थोड़े दिन के बाद मुझे बताया गया कि नवंबर में चुनाव होंगे, फरवरी में नहीं हो रहे। नवंबर में चुनाव हो रहे हैं, बस 4 महीने रह गए। अब अपने को सबको एक ही काम करना है, भगवंत मान को दोबारा सीएम बनाना है।
0: इस मौके ते मुख्यमंत्री भगवंत मान ने व्यापारियों नूं पंजाब दे अर्थचारे दी रीढ़ दी हड्डी दस्या। उन्हां कहा कि पिछलियां सरकारां ने व्यापारियों दे फिकरां नूं नजरअंदाज कीता सी अते उन्हां नूं सिर्फ मालिया अते सियासी फंडिंग दा स्रोत मन्निया सी। हुण लोकां ने पंजाब दे शासन विच इतिहासिक तब्दीली देखी है, जिथे चुने हुए नुमाइंदे सीधे लोकां नाल जुड़ रहे हन।
1: बड़ी मुश्किल नाल पंजाब ली ते चढ़िया जांदा। अज 90% घरां नूं बिजली फ्री आ रही है। बिजली दीआं गल्लां पाकिस्तान तक होई जांदीआं अपणीआं। थर्मल प्लांट खरीद रही है गौरमेंट, कोले दीआं खानां चला लीआं, खेतां वास्ते दिने बिजली, नहरी पानी जिहड़ा उह 80% वरतण लग गए असीं। उह फसलां होणगीआं, लोकां कोले पैसा होऊगा, पैसा होऊगा तां सर्कुलेट होऊगा, बाजार च आऊगा, रौनकां बाजार च होणगीआं, तुहाडी कामयाबी होऊगी।
0: आम आदमी पार्टी दे कौमी कन्वीनर अरविंद केजरीवाल वल्लों पंजाब दे मौजूदा मुख्यमंत्री भगवंत मान नूं मुड़ तों मुख्यमंत्री बनाउण दे ऐलान उप्पर पंजाब कांग्रेस दे प्रधान अमरिंदर सिंह राजा वड़िंग ने कहा कि पंजाब विच आप पार्टी दी पुट्ठी गिणती शुरू हो चुकी है। आगामी विधानसभा चोणां विच आम आदमी पार्टी दहाई दे अंकड़े नूं वी नहीं छू सकेगी। उन्हां कहा कि आप दे कौमी कन्वीनर अरविंद केजरीवाल सुपने वेख रहे हन। भारत दे विदेश मंत्री एस जयशंकर ने कहा है कि मालवाहक बेड़ियां उपर घातक हमले किसी भी तरह नाल जायज नहीं। जयशंकर ने ओमान दी खाड़ी विच पिछले दिनी मालवाहक बेड़ियां उपर अमरीकी हमले विच 3 भारतीय मलाहां दी मौत दा मामला अपने अमरीकी हमरुतबा मार्को रूबियो कोल चुकण मौके ए टिप्पणी कीती। जयशंकर इस वेले यूरोप दौरे उपर हन अते उन्हां फोन उपर रूबियो नाल गलबात कीती। विदेश मंत्री ने 3 भारती मलाहां दी मौत नूं दुखदाई अते टालण योग दस्या सी। भारत ने गैर फौजी बेड़ियां उपर घातक हमलियां नूं लैके डूंगी चिंता जताई है। मंत्रालय ने चेतावनी दित्ती कि अजिहियां कारवाईयां कौमांतरी समुद्री व्यापार दी सुरक्षा अते स्थिरता नूं कमजोर करदियां हन। इस तों पहलां भी भारत अमरीकी सफीर जेसन मीक्स नूं पिछले दिनी 2 तलब करके सख्त रोस जता चुक्या है। इसे पसमंजर च अमरीका अते ईरान विचाले समझौते दा खरड़ा तैयार हो गया, जिस विच तेहरान दे परमाणु प्रोग्राम, हरमूज जलमार्ग मुड़ तों खोलण अते ईरानी तेल उपर लगियां पाबंदियां नूं हटाउण समेत कई अहम मुद्दे शामिल हन। इजराइल वल्लों बैरूत विच हिजबुल्ला दे टिकाणियां उपर कीते सजरे हमलियां कारण अमरीका अते ईरान विच ए शांति समझौता सही बंद होण दा अमल कुछ घंटियां वास्ते टल गया। इसी अज दी पंजाबी डायरी, थोड़ा दिन शुभ रवे, हुण इजाजत दिओ।

0: sbs.com.au/punjabi ਨਾਲ ਜੁੜੋ ਕੀ ਤੁਸੀਂ sbs ਪੰਜਾਬੀ ਸੁਣਨਾ ਪਸੰਦ ਕਰਦੇ ਹੋ ਵਿਚਾਰਾਂ ਦੀ ਲੜੀ ਨੂੰ ਸਾਡੇ facebook ਪੇਜ ਉੱਤੇ ਜਾਰੀ ਰੱਖੋ ਸਾਡੇ facebook ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ ਦੇਖੋ sbs ਪੰਜਾਬੀ facebook ਤੇ
1: SBS ਪੰਜਾਬੀ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਸ਼ਾਇਨਾ ਕਾਲਰਾ ਤੇ ਅੱਜ ਸਾਡੇ ਨਾਲ ਜੁੜੇ ਨੇ ਪੰਜਾਬ ਦੇ ਲੁਧਿਆਣਾ ਵਿੱਚ ਜੰਮੇ ਅਤੇ ਮੈਲਬਨ ਵਿੱਚ ਮਿਕਸਡ ਮਾਰਸ਼ਲ ਆਰਟਸ ਦੇ ਰਾਈਜ਼ਿੰਗ ਸਟਾਰ ਸਿਮਰ ਗਿੱਲ ਮਿਕਸਡ ਮਾਰਸ਼ਲ ਆਰਟ ਯਾਨੀ ਕਿ MMA ਇਸ ਖੇਡ ਵਿੱਚ ਪੰਜਾਬੀ ਭਾਈਚਾਰੇ ਤੋਂ ਘੱਟ ਹੀ ਭਾਗੀਦਾਰੀ ਵੇਖਣ ਨੂੰ ਮਿਲਦੀ ਹੈ ਪਰ ਸਿਮਰ ਮੰਨਦੇ ਨੇ ਕਿ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਵਿੱਚ ਹੁਨਰ ਅਤੇ ਕਾਬਲੀਅਤ ਤੇ ਹੈਗੀ ਹੈ ਪਰ ਨਾਲ ਹੀ ਇਸ ਨਵੇਂ ਖੇਡ ਬਾਰੇ ਗਲਤ ਫਹਿਮੀਆਂ ਵੀ ਹੈਗੀਆਂ ਨੇ ਤੇ ਅਜਿਹੀਆਂ ਹੀ ਗਲਤ ਫਹਿਮੀਆਂ ਧਾਰਨਾਵਾਂ ਜਾਂ ਮਿਥਸ ਨੂੰ ਖਤਮ ਕਰਨ ਦੇ ਲਈ ਉਹਨਾਂ ਨੇ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਵਰਕਸ਼ਾਪ ਲਗਾਈ ਹੈ ਆਓ ਫਿਰ ਸਿੱਧੀ ਗੱਲਬਾਤ ਕਰਦੇ ਹਾਂ ਸਿਮਰ ਦੇ ਨਾਲ ਸਿਮਰ ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਵਿੱਚ ਆਪਣੇ ਬਾਰੇ ਦੱਸੋ ਕਿੱਦਾਂ ਆਉਣਾ ਹੋਇਆ ਆਸਟ੍ਰੇਲੀਆ ਤੇ ਕਦੋਂ ਤੋਂ ਖੇਡ ਰਹੇ ਹੋ ਤੁਸੀਂ MMA
2: ਮੇਰਾ ਨਾਮ ਸਿਮਰ ਹੈ ਤੇ ਮੈਂ MMA ਸਟਾਰਟ ਕੀਤੀ ਸੀ 2.5 years ago I came in 2014, so 12 years ago. So I think when I was 8, I did half my schooling in India and then rest here. I've always been involved. I spent half my life there.
1: Ji, par MMA kyun?
2: I think MMA is like a very growing sport in Australia. So it's getting a big following now, but I think MMA is also one of the hardest sports. Kyunki bande wrestling karte hain, boxing bahut bande karte hain Punjabi, par MMA hun start ho rahi hai, so MMA is a mix of everything. ਸੋ ਆਪਾਂ ਬੋਕਸਿੰਗ ਵੀ ਕਰ ਸਕਦੇ ਹਾਂ ਉਹਦੇ ਵਿੱਚ ਕਿੱਕ ਵੀ ਮਾਰ ਸਕਦੇ ਹਾਂ ਗ੍ਰੈਪਲਿੰਗ ਵੀ ਹੁੰਦੀ ਹੈ ਅਤੇ ਆਈ ਥਿੰਕ ਇਟਸ ਅ ਕੰਬੀਨੇਸ਼ਨ ਆਫ ਐਵਰੀਥਿੰਗ ਬਟ ਦੈਟਸ ਵਾਟ ਮੇਕਸ ਇਟ ਦ ਹਾਰਡੈਸਟ ਯੂ ਨੋ ਸਕਿੱਲ ਵਾਈਜ਼ ਯੂ ਹੈਵ ਟੂ ਲਰਨ ਆਲ ਦ ਸਪੋਰਟਸ
1: ਤੇ ਇੰਨੇ ਔਖੇ ਸਪੋਰਟ ਲਈ ਟ੍ਰੇਨਿੰਗ ਵੀ ਫਿਰ ਥੋੜੀ ਔਖੀ ਲੱਗਦੀ ਹੋਏਗੀ ਕਿੱਦਾਂ ਦੀ ਤੁਹਾਡੀ ਟ੍ਰੇਨਿੰਗ ਰੂਟੀਨ ਕੀ ਕੁਝ ਕਰਨਾ ਪੈਂਦਾ
2: ਆਈ ਟ੍ਰੇਨ 5 ਟੂ 6 ਆਵਰਸ ਐਵਰੀ ਡੇ ਐਂਡ ਆਈ ਟ੍ਰਾਈ ਟ੍ਰੇਨ 6 ਡੇਸ ਅ ਵੀਕ ਸਮਟਾਈਮਸ 5 ਡੇਸ ਅ ਵੀਕ ਡਿਪੈਂਡਸ ਔਨ ਦ ਵੀਕਐਂਡ ਬਟ ਸੋ ਐਟ ਲੀਸਟ ਟਵਾਈਸ ਅ ਡੇ ਵਾਂਸ ਇਨ ਦ ਮਾਰਨਿੰਗ ਵਾਂਸ ਐਟ ਈਵਨਿੰਗ ਐਜ਼ ਵੈਲ about 3 or 4 hours and then I do weights at night as well so I also go to the gym and lift do my cardio and my strength and conditioning at night
1: par tuhanu lagda ke mixed martial arts vich sade bhai chare ton bahute log dekhan nu nahi milde
2: mainu lagda awareness ghat hai sadi community vich hun sada I goal siga ajj apa organize kita si event itthe thanks to sikh forum se sada goal siga ki ap itthe aange so bande sadi community wale bande nu zyada pata lagega MMA bare kyunki mainu lagda bahut bande interested hai ਉਹਨਾਂ ਨੂੰ ਪਤਾ ਹੈ MMA ਮਤਲਬ ਥੋੜ੍ਹਾ ਪਤਾ ਉਹਨਾਂ ਨੂੰ ਜਿੱਦਾਂ ਵੀਡੀਓਜ਼ ਵਗੈਰਾ ਆਉਂਦੀ ਹੈ ਪਰ ਉਹਨਾਂ ਨੂੰ ਡਿਟੇਲਸ ਨਹੀਂ ਪਤਾ ਉਹਨਾਂ ਨੂੰ ਪ੍ਰੋਸੈਸ ਨਹੀਂ ਪਤਾ ਕਿ ਸਟਾਰਟ ਕਿੱਦਾਂ ਕਰੀਏ ਸੋ ਸਾਡਾ ਅਜਾਂ ਦਾ ਆ ਗੋਲ ਸੀਗਾ ਕਿ ਆਪਾਂ ਆ ਕੇ ਬੰਦਿਆਂ ਨੂੰ ਨੌਲੇਜ ਦੇਣ ਕਿ ਉਹ ਕਿੱਦਾਂ ਸਟਾਰਟ ਕਰ ਸਕਦੇ ਹੈ ਬਟ ਆਈ ਥਿੰਕ ਦ ਮੇਨ ਰੀਜ਼ਨ ਇਜ਼ ਲਾਈਕ ਦੇਰ ਇਜ਼ ਨੋ ਮਚ ਅਵੇਅਰਨੈਸ ਅਬਾਊਟ ਇਟ ਆਈ ਥਿੰਕ ਅ ਲੋਟ ਆਫ ਪੀਪਲ ਆਰ ਇੰਟਰਸਟਿਡ ਇਨ ਇਟ ਸੋ ਵਾਂਸ ਅਵੇਅਰਨੈਸ ਆਈ ਥਿੰਕ ਅ ਲੋਟ ਆਫ ਪੀਪਲ ਆਰ ਗੋਨਾ ਸਟਾਰਟ ਇਟ ਯੂ ਨੋ ਇਟਸ ਗੋਨਾ ਬਿਕਮ ਵੇਰੀ ਮੋਰ ਪਪੂਲਰ
1: ਹਾਂਜੀ ਤੇ ਜਿੱਦਾਂ ਤੁਸੀਂ ਕਿਹਾ ਕਿ ਸਟਾਰਟ ਕਿੱਦਾਂ ਕਰਨਾ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਤੇ ਜੇ ਤੁਸੀਂ ਦੱਸਣਾ ਚਾਹੁੰਦੇ ਹੋਵੋ ਸਾਡੇ ਸਰੋਤਿਆਂ ਨੂੰ ਕਿ ਕਿੱਦਾਂ ਜੁੜ ਸਕਦੇ ਆ ਇਸ ਖੇਡ ਦੇ ਨਾਲ ਤੇ ਜ਼ਰੂਰ
2: ਸਟਾਰਟ ਕਰਨ ਲਈ ਤੁਸੀਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਅਕੈਡਮੀ ਲੱਭੋ ਇੱਥੇ ਬਹੁਤ ਅਕੈਡਮੀਜ਼ ਆ ਮੈਲਬਨ ਤਾਂ ਬਹੁਤ ਜ਼ਿਆਦਾ MMA ਦੀ ਤੇ ਤੁਸੀਂ ਜਿਮ ਜੁਆਇਨ ਕਰੋਗੇ ਸੋ ਯੂ ਵੀ ਗਾਈਡਡ ਬਾਈ ਅ ਕੋਚ ਦੇ ਐਂਡ ਦੈਨ ਹੀ ਇਜ਼ ਗੋਨਾ ਗਿਵ ਯੂ ਦ ਰਾਈਟ ਗਾਈਡੈਂਸ ਐਂਡ ਸਟੈਪਸ ਟੂ ਸਟਾਰਟ ਫਾਈਟਿੰਗ ਯੂ ਨੋ ਸੋ ਆਈ ਟ੍ਰੇਨ ਐਟ ਮੈਮ ਮਾਸਟਰਸ ਪਰਸਨਲੀ I also train at Absolute MMA and the coaches there are very good. So I train at both gyms and the coaches there are very good. And once you start and you get in like the system, so they'll give you the guidance, you know.
1: ਤੁਹਾਡੇ ਲਈ ਕਿਹੜਾ ਅਜਿਹਾ MMA ਫਾਈਟਰ ਹੈ ਜਿਸਨੇ ਤੁਹਾਨੂੰ ਪ੍ਰੇਰਿਤ ਕੀਤਾ ਹੋਵੇ ਤੁਹਾਡਾ somebody you look up to?
2: There's a few. I don't think there's anyone like particular that I look up to. There's not many Punjabi fighters right now that are like at the top, you know. But even you did the interview with Ajay Deep before, so when I was first starting off, I saw his videos as well. It motivated me a lot. So I really liked the way he was representing our community as well. And he was also at the gym, so I joined Absolute. He was training at Absolute as well. So he's one of the persons I saw the videos and, you know, I was like, I want to do the same thing.
1: ਤੁਸੀਂ ਇੰਨੀ ਤਾਕਤਵਰ ਟ੍ਰੇਨਿੰਗ ਕਰਦੇ ਹੋ ਇੰਨਾ ਸੀਰੀਅਸ ਸਪੋਰਟ ਹੈ ਤੇ ਸਟਰੈਂਥ ਬਾਰੇ ਅਸੀਂ ਗੱਲ ਕਰ ਰਹੇ ਹਾਂ ਤੁਹਾਡੇ ਲਈ ਅਸਲ ਸਟਰੈਂਥ ਕੀ ਹੈ ਅਸਲ ਤਾਕਤ ਕੀ ਹੈ ਤੇ ਤੁਹਾਡੀ ਜਿਹੜੀ ਸਟਰੈਂਥ ਹੈ ਉਹ ਕਿੱਥੋਂ ਆਉਂਦੀ ਹੈ
2: Where my strength comes from, I think my family and just like being part of the Sikh community, you know, if you look at our roots, we have a history of warriors and we have a warrior culture. So I think when I fight, I want to represent that. And that was my goal is I want people, to, especially the youth, I want them to join with our roots and join with the embrace that warrior culture in our Sikh history. But I think that's where my strength comes from, 100%.
1: ਜੀ ਬੜੀ ਛੋਟੀ

0: ਵੀ ਉਮਰ ਤੋਂ ਤੁਸੀਂ ਆਸਟ੍ਰੇਲੀਆ ਰਹਿ ਰਹੇ ਹੋ, ਪਰ ਫਿਰ ਵੀ ਇੰਨੀ ਸੋਹਣੀ ਪੰਜਾਬੀ ਕਿੱਦਾਂ ਕਬੂਲ ਲੈਂਦੇ ਹੋ? ਕਿ ਘਰ 'ਚ ਵੀ ਪੰਜਾਬੀ ਬੋਲਣ ਲਈ ਪੇਰੈਂਟਸ ਕਰਦੇ ਮੋਟੀਵੇਟ?
1: ਸਾਡੇ ਘਰ ਓਪੋਜ਼ਿਟ ਸੀਗਾ, ਜਦੋਂ ਆਪਾਂ ਉੱਥੇ ਰਹਿੰਦੇ ਸੀਗੇ ਸਾਨੂੰ ਇਨਕਰੇਜ ਕਰਦੇ ਸੀਗੇ ਤੁਸੀਂ ਇੰਗਲਿਸ਼ ਬੋਲੋ, ਆਪਾਂ ਬਾਹਰ ਜਾ ਰਹੇ ਸੋ ਸਾਡਾ ਓਪੋਜ਼ਿਟ ਸੀਗਾ, ਪਰ ਓਬਵੀਅਸਲੀ ਪੰਜਾਬੀ ਤਾਂ ਆਪਾਂ ਸ਼ੁਰੂ ਤੋਂ ਹੀ ਬੋਲਦੇ ਹਾਂ। ਪਰ ਹਾਂਜੀ,
0: ਤੁਹਾਡੇ ਮਾਪਿਆਂ ਦਾ ਕਿੱਦਾਂ ਦਾ ਰਿਐਕਸ਼ਨ ਸੀ ਜਦੋਂ ਤੁਸੀਂ ਉਹਨਾਂ ਨੂੰ ਕਿਹਾ ਕਿ ਮੈਂ ਇੱਕ ਪ੍ਰੋਫੈਸ਼ਨਲ ਫਾਈਟਰ ਬਣਨਾ ਚਾਹੁੰਦਾ?
1: First one, I started off, I pitched them more like a training thing for self-defense. I didn't tell them I was going to fight. And then little by little, I started convincing them, you know. But first one, I started off, it was more like, I'm not going to fight. It's only going to be for self-defense. It's going to be for fun. And then, but once they saw that, like, how much effort and dedication I put into it, because I was training a lot. I was, when I first started off, even I jumped into all the classes. So I was doing 6 hours a day. And they saw how much passionate I was. So then, you know, they still get worried when I go for a fight and stuff, but they still support me, you know. Obviously, she gets worried and stuff, but she sees how much I'm passionate about it, so she still, like, supports me. Very good. I really, like, supportive parents.
0: ਜੀ, ਤੇ ਤੁਸੀਂ MMA ਜਿਹੜਾ ਸਪੋਰਟ ਹੈ ਇਹਦੇ ਬਾਰੇ ਵੀ ਜਾਗਰੂਕਤਾ ਫੈਲਾ ਰਹੇ ਹੋ। ਬੀਤੀਆਂ ਸਿੱਖ ਗੇਮਾਂ ਵਿੱਚ ਵੀ ਤੁਸੀਂ ਇੱਕ ਵਰਕਸ਼ਾਪ ਆਯੋਜਿਤ ਕੀਤੀ ਸੀ, ਤੇ ਉਹਦੇ ਬਾਰੇ ਸਾਨੂੰ ਥੋੜਾ ਦੱਸੋ।
1: There's a common misconception, like, ਬਹੁਤ ਬੰਦੇ ਨੂੰ ਲੱਗਦਾ ਹੈ ਕਿ ਜੇ ਤੁਸੀਂ ਸਟਾਰਟ ਕਰ ਗਏ ਤੁਹਾਨੂੰ ਫਾਈਟ ਕਰਨਾ ਜ਼ਰੂਰੀ ਹੈ, ਪਰ ਇੱਦਾਂ ਦਾ ਕੁਛ ਨਹੀਂ ਹੈ। ਤੁਸੀਂ ਫਿਟਨੈਸ ਲਈ ਵੀ ਜੁਆਇਨ ਕਰ ਸਕਦੇ ਹੋ। ਜਿੱਦਾਂ ਆਪਾਂ ਬੰਦਿਆਂ ਨੂੰ ਅੱਜ ਦੱਸ ਰਹੇ ਸੀਗੇ ਕਿ ਤੁਹਾਨੂੰ ਫਾਈਟ ਕਰਨਾ ਇੰਪੋਰਟੈਂਟ ਨਹੀਂ ਹੈ, ਪਰ ਸਾਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਐਟਲੀਸਟ ਬੇਸਿਕ ਸਕਿੱਲਸ ਆਉਣੇ ਚਾਹੀਦੇ, ਯੂ ਨੋ, ਸੈਲਫ ਡਿਫੈਂਸ ਲਈ, ਅਤੇ ਉਹਦੇ ਲਈ ਉਹਦੇ ਨਾਲ ਕੌਨਫੀਡੈਂਸ ਵੀ ਬਹੁਤ ਵੱਧਦਾ। ਸੋ ਆਰ ਗੋਲਸ ਟੂ ਗੈਟ ਸਿੱਖ ਯੂਥ ਇਨਵੋਲਵਡ ਇਨ ਦਾ ਸਪੋਰਟਸ, ਦੇ ਕੈਨ ਫੀਲ ਕੌਨਫੀਡੈਂਟ, ਐਂਡ ਇਫ ਯੂ ਵਾਂਟ ਟੂ ਫਾਈਟ, ਦੈਟਸ ਅ ਪਰਸਨਲ ਥਿੰਗ, ਲਾਈਕ ਯੂ ਕੈਨ ਆਲਸੋ ਫਾਈਟ ਆਫ ਕੋਰਸ, ਬਟ ਜਸਟ ਯੂ ਕੈਨ ਲਰਨ ਆਲ ਦ ਸਕਿੱਲਸ, ਯੂ ਬਿਲਡ ਕੌਨਫੀਡੈਂਸ, ਯੂ ਗਰੋ, ਯੂ ਲਰਨ, ਲਾਈਕ ਯੂ ਮੀਟ ਵਿਦ ਅਦਰ ਪੀਪਲ, ਐਂਡ
0: ਜੀ ਬਿਲਕੁਲ। ਬਹੁਤ ਬਹੁਤ ਸ਼ੁਕਰੀਆ ਸਾਨੂੰ ਆਪਣਾ ਸਮਾਂ ਦੇਣ ਲਈ, ਤੇ ਆਉਣ ਵਾਲੀ ਖੇਡਾਂ ਲਈ ਸਾਡੇ ਵੱਲੋਂ ਸ਼ੁਭ ਕਾਮਨਾਵਾਂ ਹੈ ਜੀ। ਜੀ ਹਾਂ ਦੋਸਤੋ, ਐਸੇ ਗੇ ਮਿਕਸਡ ਮਾਰਸ਼ਲ ਆਰਟਸ ਦੇ ਇੱਕ ਉਭਰਦੇ ਹੋਏ ਖਿਡਾਰੀ ਸਿਮਰ ਗਿੱਲ, ਜੋ ਕਿ ਮੂਲ ਰੂਪ ਤੋਂ ਲੁਧਿਆਣੇ ਤੋਂ ਨੇ ਪਰ ਹੁਣ ਮੈਲਬਨ ਵਿੱਚ ਹੀ ਵਸ ਚੁੱਕੇ ਨੇ, ਤੇ ਇੱਥੇ ਦੇ ਭਾਈਚਾਰੇ ਨੂੰ MMA ਯਾਨੀ ਕਿ ਮਿਕਸਡ ਮਾਰਸ਼ਲ ਆਰਟਸ ਖੇਡਣ ਦੇ ਲਈ ਪ੍ਰੇਰਿਤ ਕਰ ਰਹੇ ਨੇ। ਇਹਨਾਂ ਦੇ ਨਾਲ ਹੋਈ ਸਾਡੀ ਗੱਲਬਾਤ ਤੁਹਾਨੂੰ ਕਿੱਦਾਂ ਦੀ ਲੱਗੀ? ਕਿ ਤੁਸੀਂ ਵੀ MMA ਵੇਖਦੇ ਹੋ ਕਿ ਨਹੀਂ? SMS ਕਰਕੇ ਜ਼ਰੂਰ ਦੱਸਣਾ ਜੀ, 0439799767 0439799767 ਉੱਤੇ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਨੂੰ punjabi.program@sbs.com.au ਜਾਂ ਫਿਰ ਫੇਸਬੁੱਕ ਜਾਂ ਇੰਸਟਾਗ੍ਰਾਮ ਉੱਤੇ ਸਾਡੇ ਹੈਂਡਲ SBS ਪੰਜਾਬੀ ਤੇ ਜਾ ਕੇ ਕਿਸੇ ਵੀ ਵੇਲੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ, ਤੇ ਮੈਂ ਹਾਂ ਸ਼ਾਇਨਾ ਕਾਲਰਾ।
2: SBS audio app ਜਾਂ website ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ। ਇਹ ਹੈ SBS South Asian ਉੱਤੇ SBS ਪੰਜਾਬੀ।

0: ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਦੋਸਤੋ, ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦੀ ਸਿਹਤ ਬਾਰੇ ਇੱਕ ਨਵੀਂ ਪੋਡਕਾਸਟ ਸੀਰੀਜ਼ ਸ਼ੁਰੂ ਕੀਤੀ ਹੈ SBS ਪੰਜਾਬੀ ਨੇ, ਤੇ ਇਸ ਸੀਰੀਜ਼ ਦਾ ਨਾਮ ਹੈ ਜੀ ਸਿਹਤ ਸੰਭਾਲ। ਸਿਹਤ ਸੰਭਾਲ ਦੇ ਇਸ ਹਫਤੇ ਦਾ ਵਿਸ਼ਾ ਹੈ ਸ਼ੂਗਰ ਰੋਗ, ਜਾਂ ਜਿਹਨੂੰ ਕਹਿ ਲੈਂਦੇ ਆ ਅੰਗਰੇਜ਼ੀ ਵਿੱਚ ਡਾਇਬੀਟੀਜ਼।
1: ਤੁਸੀਂ ਹੋ SBS ਪੰਜਾਬੀ ਦੇ ਨਾਲ।
2: ਹਾਜ਼ਰੀਨ, ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ, ਤੇ ਮੈਂ ਹਾਂ MP ਸਿੰਘ। ਸਿਹਤ ਸਾਡੀ ਸਭ ਤੋਂ ਵੱਡੀ ਦੌਲਤ ਹੁੰਦੀ ਹੈ, ਪਰ ਅਕਸਰ ਜਾਣਕਾਰੀ ਦੀ ਘਾਟ ਕਾਰਨ ਅਸੀਂ ਕੁਝ ਗੰਭੀਰ ਬਿਮਾਰੀਆਂ ਨੂੰ ਸਮੇਂ ਤੇ ਸਮਝ ਨਹੀਂ ਪਾਉਂਦੇ ਤੇ ਇਸ ਦੌਲਤ ਨੂੰ ਗਵਾ ਬੈਠਦੇ ਹਾਂ। ਇਸੇ ਸੋਚ ਨਾਲ ਅਸੀਂ ਇਹ ਨਵੀਂ ਰੇਡੀਓ ਪੋਡਕਾਸਟ ਸੀਰੀਜ਼ ਸ਼ੁਰੂ ਕਰ ਰਹੇ ਹਾਂ, ਜਿਸ ਦਾ ਮਕਸਦ ਦੱਖਣੀ ਏਸ਼ੀਆਈ, ਖਾਸ ਕਰਕੇ ਪੰਜਾਬੀ ਭਾਈਚਾਰੇ ਵਿੱਚ ਆਮ ਪਾਈਆਂ ਜਾਣ ਵਾਲੀਆਂ ਸਿਹਤ ਸਮੱਸਿਆਵਾਂ ਬਾਰੇ ਸਧਾਰਨ ਪਰ ਭਰੋਸੇਯੋਗ ਜਾਣਕਾਰੀ ਪਹੁੰਚਾਉਣਾ ਹੈ। ਇਸ ਸੀਰੀਜ਼ ਦੇ ਹਰ ਸੈਗਮੈਂਟ ਵਿੱਚ ਅਸੀਂ ਕਿਸੇ ਇੱਕ ਖਾਸ ਮੈਡੀਕਲ ਬਿਮਾਰੀ ਜਾਂ ਸਮੱਸਿਆ ਬਾਰੇ ਗੱਲ ਕਰਾਂਗੇ, ਜਿਵੇਂ ਉਸ ਦੇ ਮੂਲ ਕਾਰਨ, ਸਰੀਰ ਉੱਤੇ ਪੈਣ ਵਾਲੇ ਅਸਰ ਅਤੇ ਆਸਟ੍ਰੇਲੀਆਈ ਮੈਡੀਕਲ ਗਾਈਡਲਾਈਨਸ ਅਨੁਸਾਰ ਇਸ ਮਰਜ਼ ਦੇ ਇਲਾਜ ਦੇ ਤਰੀਕਿਆਂ ਬਾਰੇ। ਨਾਲ ਹੀ ਤੁਹਾਨੂੰ ਭਰੋਸੇਯੋਗ ਹੈਲਥ ਫਾਊਂਡੇਸ਼ਨਸ ਅਤੇ ਵੈਬਸਾਈਟਾਂ ਨਾਲ ਵੀ ਜੋੜਾਂਗੇ ਤਾਂ ਜੋ ਤੁਸੀਂ ਹੋਰ ਜਾਣਕਾਰੀ ਲੈ ਸਕੋ। ਤੇ ਇਸ ਸਾਰੇ ਵਾਸਤੇ ਅਸੀਂ ਇੱਕ ਨੌਜਵਾਨ ਪੰਜਾਬੀ ਡਾਕਟਰ ਮਨਦੀਪ ਕੌਰ ਹੋਰਾਂ ਨੂੰ ਇੱਕ ਸਪੈਸ਼ਲਿਸਟ ਵਜੋਂ ਆਪਣੇ ਨਾਲ ਜੋੜਿਆ ਹੈ, ਤਾਂ ਕਿ ਅਸੀਂ ਰੋਕੀਆਂ ਜਾ ਸਕਣ ਵਾਲੀਆਂ ਕੁਝ ਕੁ ਬਿਮਾਰੀਆਂ ਬਾਰੇ ਜਾਗਰੂਕਤਾ ਵਧਾਈਏ ਅਤੇ ਆਪਣੇ ਭਾਈਚਾਰੇ ਵਿੱਚ ਸਿਹਤ ਸੰਬੰਧੀ ਗੱਲਬਾਤ ਨੂੰ ਆਮ ਬਣਾ ਸਕੀਏ। ਸਾਡੀ ਆਸ ਹੈ ਕਿ ਇਹ ਹੈਲਥ ਸੀਰੀਜ਼ ਤੁਹਾਨੂੰ ਵਧੀਆ ਜੀਵਨ ਸ਼ੈਲੀ ਅਪਣਾਉਣ, ਲੱਛਣਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਸਮੇਂ ਉੱਤੇ ਡਾਕਟਰੀ ਸਹਾਇਤਾ ਲੈਣ ਲਈ ਪ੍ਰੇਰਿਤ ਕਰੇਗੀ ਤਾਂ ਜੋ ਭਵਿੱਖ ਵਿੱਚ ਸਿਹਤ ਦੇ ਨਤੀਜੇ ਹੋਰ ਵੀ ਬਿਹਤਰ ਹੋ ਸਕਣ। ਇਹ ਪੋਡਕਾਸਟ ਸਾਡੇ ਭਾਈਚਾਰੇ ਲਈ ਇੱਕ ਮਦਦਗਾਰ ਸਰੋਤ ਵਜੋਂ ਹੈ, ਕਿਉਂਕਿ ਸਹੀ ਜਾਣਕਾਰੀ ਹੀ ਸਿਹਤ ਵੱਲ ਪਹਿਲਾ ਕਦਮ ਹੈ। ਤੇ ਦੋਸਤੋ, ਇਸ ਲੜੀਵਾਰ ਵਿੱਚ ਕਈ ਆਮ ਬਿਮਾਰੀਆਂ ਜਿਵੇਂ ਕੋਲੈਸਟਰੋਲ, ਡਾਇਬੀਟੀਜ਼, ਆਰਥਰਾਈਟਿਸ ਆਦਿ ਬਾਰੇ ਇੱਕ ਤੋਂ ਬਾਅਦ ਇੱਕ ਅਲੱਗ ਅਲੱਗ ਐਪੀਸੋਡ ਵਿੱਚ ਵਿਸਥਾਰ ਨਾਲ ਗੱਲ ਕਰਾਂਗੇ। SBS ਪੰਜਾਬੀ ਲਈ ਜਿਹੜੀ ਅਸੀਂ ਸਿਹਤ ਮਾਮਲਿਆਂ ਬਾਰੇ ਲੜੀਵਾਰ ਸ਼ੁਰੂ ਕੀਤੀ ਹੈ, ਉਹਦੇ ਅਗਲੇ ਮੈਟਰ ਵਾਸਤੇ ਅਸੀਂ ਡਾਕਟਰ ਮਨਦੀਪ ਜੀ ਨੂੰ ਇੱਕ ਵਾਰ ਫਿਰ ਆਪਣੇ ਸਟੂਡੀਓ ਵਿੱਚ ਸੱਦਿਆ ਹੋਇਆ ਹੈ, ਅਤੇ ਅੱਜ ਗੱਲ ਕਰਨ ਜਾ ਰਹੇ ਹਾਂ ਡਾਇਬੀਟੀਜ਼ ਬਾਰੇ, ਸ਼ੂਗਰ ਰੋਗ ਬਾਰੇ ਇਹ ਕੀ ਹੁੰਦਾ ਹੈ। ਡਾਕਟਰ ਸਾਹਿਬ, ਇੱਕ ਵਾਰ ਫਿਰ ਤੋਂ ਤੁਹਾਡਾ SBS ਪੰਜਾਬੀ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ।
3: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਤੁਸੀਂ ਮੈਨੂੰ ਫਿਰ ਬੁਲਾਇਆ ਵਾ, ਅੱਜ ਆਪਾਂ ਡਾਇਬੀਟੀਜ਼ ਦੇ ਉੱਤੇ ਗੱਲ ਕਰੋਗੇ
2: ਜੀ। ਡਾਇਬੀਟੀਜ਼ ਸੁਣਨ ਤੋਂ ਲੱਗਦਾ ਬੜਾ ਮਿੱਠਾ ਹੈ, ਸ਼ੂਗਰ ਹੈਗੀ ਹੈ, ਬੜਾ ਮਿੱਠੀ ਜੀ ਗੱਲ ਹੈਗੀ ਹੈ, ਪਰ ਇਹਦੇ ਨੁਕਸਾਨ ਬੜੇ ਹੈ ਇਹਦੇ। ਥੋੜ੍ਹੀ ਇੰਟਰੋਡਕਸ਼ਨ ਦਿਓ ਵੀ ਇੱਥੇ ਕਿੰਨੇ ਕੁ ਲੋਕਾਂ ਨੂੰ ਹੈਗੀ ਹੈ ਅਤੇ ਹੁੰਦੀ ਕੀ ਹੈ, ਕਿੱਦਾਂ ਵਗੈਰਾ।
3: ਇਹ ਤਕਰੀਬਨ ਮਿਲਾ ਤਾਂ ਸਾਰੇ ਜਾਣਿਆਂ ਨੂੰ ਹੋ ਸਕਦੀ ਹੈ, ਬਿਕੋਜ਼ ਆਪਾਂ ਬਹੁਤ ਪੰਜਾਬੀ ਹਾਂ, ਆਪਾਂ ਬਹੁਤ ਪਿਆਰਲੇ ਹਾਂ, ਆਪਾਂ ਬਹੁਤ ਮਿੱਠੇ ਹਾਂ, ਪਰ ਜਿਹੜੀ ਬਿਮਾਰੀ ਆ ਨਾ, ਇਹਨੂੰ ਆਪਾਂ ਸ਼ੂਗਰ ਦਾ ਰੋਗ ਕਹਿੰਦੇ ਹਾਂ, ਮਤਲਬ ਗੁੜ ਦਾ ਰੋਗ ਕਹਿ ਲਓ, ਇਹਦੇ ਵਿੱਚ ਮਿੱਠੇ ਦਾ ਰੋਗ ਕਹਿ ਲਓ, ਇਹਨੂੰ ਕਿਵੇਂ ਹੁੰਦੀ ਆ, ਆਪਣੇ ਜਿਹੜਾ ਖੂਨ ਆ, ਜਦੋਂ ਆਪਾਂ ਖਾਣਾ ਖਾ ਲੈਂਦੇ ਹਾਂ, ਉਹ ਖਾਣਾ ਪਚ ਕੇ ਜਦੋਂ ਆਪਣੇ ਖੂਨ ਦੇ ਵਿੱਚ ਆਉਂਦਾ ਵਾ, ਸ਼ੂਗਰ ਆ ਜਾਂਦੀ ਆ, ਗਲੂਕੋਸ ਮੰਨ ਲਓ ਆ ਜਾਂਦੀ ਆ, ਉਹ ਆਪਣੇ ਖੂਨ ਚ ਤਰਦੀ ਆ, ਆਪਾਂ ਖੂਨ ਦੇ ਵਿੱਚੋਂ ਲੈ ਕੇ ਆਪਾਂ ਇਹ ਜਿਹੜੀ ਗਲੂਕੋਸ ਆ ਆਪਾਂ ਸੈੱਲ ਚ ਪਾਉਣੇ ਆ, ਜਿਹੜੇ ਆਪਣੇ ਸਰੀਰ ਦੇ ਵਿੱਚ ਆ, ਜਿਹੜੇ ਆਪਾਂ ਨੂੰ ਐਨਰਜੀ ਵਰਤਦੇ ਆ, ਇਹਨੂੰ ਚੱਲਦੇ ਫਿਰਦੇ ਜਾਊਂਗੇ, ਉਹਦੇ ਲਈ ਆਪਾਂ ਨੂੰ ਨਾ ਇੱਕ ਹੋਰਮੋਨ ਚਾਹੀਦਾ ਵਾ ਜਿਹੜੀ ਕੁਦਰਤ ਤੋਂ ਪੈਂਕਰੀਅਸ ਚ ਬਣਦੀ ਆ, ਉਹਨੂੰ ਇਨਸੁਲਿਨ ਕਹਿੰਦੇ ਆ। ਸੋ ਆਪਣੇ ਖੂਨ ਦੇ ਵਿੱਚ ਮੰਨ ਲਓ ਸ਼ੂਗਰ ਆ, ਸ਼ੂਗਰ ਨੂੰ ਆਪਾਂ ਆਪਣੇ ਸੈੱਲ ਚ ਕਰਨਾ, ਉਹਦਾ ਕੰਮ ਹੈਗਾ ਵਾ ਇਨਸੁਲਿਨ ਦਾ, ਇਨਸੁਲਿਨ ਨੇ ਆਪਣੇ
2: ਸੈੱਲ ਬਣਾਉਣੇ ਆ,
3: ਹਾਂਜੀ,
2: ਬਲੱਡ ਚੋਂ ਸ਼ੂਗਰ ਨੂੰ ਯੂਜ਼ ਕਰਕੇ ਸੈੱਲ ਬਣਾਉਣੇ ਆ, ਇਹ ਕੰਮ ਹੈ ਇਨਸੁਲਿਨ ਦਾ,
3: ਹਾਂਜੀ। ਉੱਥੋਂ ਆਪਾਂ ਨੂੰ ਐਨਰਜੀ ਬਣਦੀ ਆ, ਆਪਾਂ ਕੰਮ ਕਰ ਸਕਦੇ ਹਾਂ। ਸੋ ਆਪਣਾ ਇਹ ਐਨਰਜੀ ਸੋਰਸ ਆ। ਜਦੋਂ ਆਪਾਂ ਹੱਦ ਤੋਂ ਵੱਧ ਸ਼ੂਗਰ ਸਰੀਰ ਚ ਆਉਣ ਲੱਗ ਜਾਂਦੀ ਆ, ਖੂਨ ਚ ਆਉਣ ਲੱਗ ਜਾਂਦੀ ਆ, ਉਹ ਜਿਹੜਾ ਆਪਣਾ ਇਨਸੁਲਿਨ ਆ ਉਹ ਬੇਚਾਰਾ ਕਮਜ਼ੋਰ ਹੋਣ ਜਾਂਦਾ ਵਾ,
2: ਕੰਮ ਕਰ ਕਰਕੇ ਥੱਕ ਜਾਂਦਾ,
3: ਥੱਕ ਜਾਂਦਾ, ਉਹਨੂੰ ਕਹਿੰਦੇ ਆ ਇਨਸੁਲਿਨ ਰੈਜ਼ਿਸਟੈਂਸ, ਬਈ ਮੇਰਾ ਤਾਂ ਕੰਮ ਤਾਂ ਹੈਗਾ ਵਾ ਵੀ ਮੈਂ ਸ਼ੂਗਰ ਨੂੰ ਸਰੀਰ ਚ ਪਾਉਣਾ ਵਾ ਖੂਨ ਚੋਂ ਕੱਢ ਕੇ, ਪਰ ਉਹ ਜ਼ਿਆਦੇ ਆ, ਕਿਉਂਕਿ ਮੈਂ ਖਾ ਜਿਵੇਂ ਹੱਦ ਤੋਂ ਵੱਧ ਖਾ ਰਹੇ ਹਾਂ, ਉਸ ਮੈਨੂੰ ਸੋਸ ਜ਼ਿਆਦਾ ਮਿਲ ਰਿਹਾ ਵਾ। ਸੋ ਆਪਾਂ ਨੂੰ ਕਹਿ ਦਿੰਦੇ ਹਾਂ ਵੀ ਆਪਾਂ ਨੂੰ ਇਨਸੁਲਿਨ ਰੈਜ਼ਿਸਟੈਂਸ ਹੋ ਜਾਂਦੀ ਆ, ਉੱਥੋਂ ਤੁਹਾਨੂੰ ਡਾਇਬੀਟੀਜ਼ ਹੋਣ ਲੱਗ ਜਾਂਦੀ ਆ, ਸ਼ੂਗਰ ਦੀ ਬਿਮਾਰੀ ਹੋਣ ਲੱਗ ਜਾਂਦੀ ਆ। ਜਿਵੇਂ ਜਿਵੇਂ ਟਾਈਮ ਲੰਘਦਾ ਜਾਂਦਾ ਵਾ, ਤੁਹਾਡੇ ਖੂਨ ਦੇ ਵਿੱਚ ਸ਼ੂਗਰ ਵੱਧਦੀ ਰਹਿੰਦੀ ਆ, ਆਪਾਂ ਨੂੰ ਜ਼ਿਆਦਾ ਖਤਰਾ ਹੋਣ ਲੱਗ ਜਾਂਦਾ ਵਾ, ਤੇ ਉਹਦਾ ਮਾੜਾ ਅਸਰ ਹੋਣ ਲੱਗ ਜਾਂਦਾ ਸਰੀਰ ਦੇ ਉੱਤੇ, ਉੱਥੇ ਫਿਰ ਆਪਾਂ ਕਹਿਣ ਲੱਗ ਜਾਈਦਾ ਵਾ ਵੀ ਤੁਹਾਡੇ ਕੋਲ ਸ਼ੂਗਰ ਦੀ ਬਿਮਾਰੀ ਹੋ ਗਈ ਆ।
2: ਅੱਛਾ, ਸੋ ਜਿਹੜੇ ਸਾਡੇ ਬਲੱਡ ਦੇ ਵਿੱਚ ਸ਼ੂਗਰ ਹੈਗੀ ਹੈ, ਉਹਨੂੰ

0: ਸੈੱਲ ਬਣਾਉਣੇ ਹੁੰਦੇ ਆ ਤਾਂ ਕਿ ਸਾਡੀ ਬੋਡੀ 'ਚ ਐਨਰਜੀ ਆਏ, ਪਰ ਇੱਕ ਹੱਦ ਤੱਕ ਬਣਾ ਸਕਦੇ ਹਾਂ। ਜਿਹੜੀ ਸਾਡੀ ਇਨਸੂਲਿਨ ਹੈਗੀ ਹੈ, ਜਿਹੜਾ ਵੀ ਸਾਡਾ ਬੋਡੀ ਪਾਰਟ ਇਨਸੂਲਿਨ ਬਣਾਉਂਦਾ, ਉਹ ਥੱਕ ਜਾਂਦਾ ਬਣਾ ਬਣਾ ਕੇ, ਕਿਉਂਕਿ ਸ਼ੂਗਰ ਬਹੁਤ ਤੇਜ਼ੀ ਨਾਲ ਜ਼ਿਆਦਾ ਮਾਤਰਾ 'ਚ ਆ ਰਹੀ ਹੁੰਦੀ ਹੈ। ਤਾਂ ਉਹ ਘਟਣ ਦੇ ਨਾਲ ਸਾਡੀ ਐਨਰਜੀ ਵੀ ਘੱਟ ਜਾਂਦੀ ਹੈ, ਬੋਡੀ ਦੇ ਵਿੱਚ ਸੈੱਲ ਇੰਨੇ ਨਹੀਂ ਬਣ ਸਕਦੇ, ਤਾਂ ਜਿਹੜੀ ਹੈਗੀ ਡਾਇਬੀਟੀਜ਼ ਕਹਿ ਸਕਦੇ ਹਾਂ ਉਹਨੂੰ ਹੋ ਗਈ ਹੋਈ ਹੈ।
1: ਹਾਂਜੀ,
0: ਠੀਕ ਹੈ ਜੀ। ਅਤੇ ਇਹਦੇ ਵਿੱਚ ਕਹਿੰਦੇ ਵੀ ਕਈ ਤਰ੍ਹਾਂ ਦੀ ਹੁੰਦੀ ਹੈ, ਟਾਈਪ 1 ਟਾਈਪ 2 ਵਗੈਰਾ, ਉਹ ਕੀ ਹੁੰਦਾ, ਕੋਈ ਫਾਇਦੇਮੰਦ ਵੀ ਹੁੰਦੀ ਹੈ ਜਾਂ ਦੋਨਾਂ ਦੇ ਨੁਕਸਾਨ ਹੈਗੇ ਆ?
1: ਦੋਨਾਂ ਦੇ ਨੁਕਸਾਨ ਆ। ਜਿਹੜਾ ਆਪਣੀ ਟਾਈਪ 1 ਆ, ਉਹ ਹੁੰਦੀ ਹੈ ਆਟੋ ਇਮਿਊਨ, ਮਤਲਬ ਤੁਹਾਡੇ ਆਪ ਦੇ ਸੈੱਲ ਜਿਹੜੇ ਸਰੀਰ ਦੇ ਆ ਉਹਨੂੰ ਇਨਸੂਲਿਨ ਨੂੰ ਵਗੈਰਾ ਨੂੰ ਪਛਾਣਦੇ ਨਹੀਂ, ਤੇ ਉਹ ਬਹੁਤ ਜ਼ਬਰਦਸਤ ਤੇ ਛੇਤੀ ਹੁੰਦੀ ਆ ਉਹਦੇ, ਜ਼ਿਆਦਾ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਆਹ ਮੈਨੂੰ ਬਿਮਾਰੀ ਹੋ ਜਾਂਦੀ ਆ, ਉਹ ਆਟੋ ਇਮਿਊਨ ਕਹਿੰਦੇ ਆ। ਜਿਹੜੀ ਆਪਣੀ ਟਾਈਪ 2 ਆ, ਜਿਹੜੀ ਦੂਜੀ ਕਿਸਮ ਦੀ ਆ, ਉਹ ਹੈਗੀ ਆ ਆਹ ਜਿਹੜੀ ਜ਼ਿਆਦਾ ਤਕਰੀਬਨ ਸਾਰੇ ਜਾਣਿਆਂ ਨੂੰ ਹੁੰਦੀ ਆ, ਇਹ ਡਾਇਬੀਟੀਜ਼ ਹੁੰਦੀ ਆ, ਟਾਈਪ 2 ਡਾਇਬੀਟੀਜ਼। ਇਹ ਆਪਾਂ ਨੂੰ ਹੌਲੀ ਹੌਲੀ ਹੁੰਦੀ ਆ, ਜਿਵੇਂ ਹਿਸਾਬ ਦੇ ਨਾਲ ਤੁਹਾਡੇ ਰਿਸਕ ਫੈਕਟਰਸ ਹੁੰਦੇ ਆ, ਉਹ ਹੌਲੀ ਹੌਲੀ ਵੱਧਦੀ ਜਾਂਦੀ ਹੈ ਤੁਹਾਡੇ ਸਰੀਰ ਦੇ ਵਿੱਚ, ਤੇ ਉਸ ਤੋਂ ਬਾਅਦ ਤੁਹਾਨੂੰ ਜਦੋਂ ਫਸਟ ਤੁਸੀਂ ਪ੍ਰੀ ਡਾਇਬੈਟਿਕ ਸੈਟਿੰਗ 'ਚ ਹੁੰਦੇ ਆ ਵੀ ਤੁਹਾਡੀ ਸ਼ੂਗਰ ਥੋੜ੍ਹੀ ਵੱਧ ਆ, ਉਹ ਮੌਕਾ ਹੁੰਦਾ ਵਾ ਵੀ ਪ੍ਰੀ ਡਾਇਬੈਟਿਕ ਸਟੇਟ ਦੇ ਵਿੱਚ ਆਪਾਂ ਬਦਲੀ ਕਰ ਲਈਏ, ਇਹਨੂੰ ਘਟਾ ਲਈਏ। ਜੇ ਤੁਸੀਂ ਜ਼ਿਆਦਾ ਚਿਰ ਲਈ ਉਹ ਖੂਨ ਦੇ ਵਿੱਚ ਜ਼ਿਆਦਾ ਸ਼ੂਗਰ ਰਹੂਗਾ, ਫਿਰ ਤੁਹਾਡੇ ਮਾੜਾ ਅਸਰ ਹੋਣ ਲੱਗ ਜਾਂਦਾ ਵਾ ਸਾਰੇ।

0: SBS.
1: Ready to order?
2: Yes. We're earning unlimited 3% cash back on dining and entertainment with a Capital One Saver card. So, let's just get one of everything.
1: Everything?
3: Fire everything! The Capital One Saver card is at table 27 and they're earning unlimited 3% cash back.
4: Yes, Chef!
2: This is so nice.
3: Had a feeling you'd want 3% cash back on dessert.
2: Ooh, tiramisu!
3: Earn unlimited 3% cash back on dining and entertainment with the Capital One Saver card. Capital One, what's in your wallet?
5: Terms apply. See CapitalOne.com for details.
6: ਉਹ ਇੱਕ ਆਰਗਨ ਆ, ਉਹਦਾ ਕੰਮ ਇਹ ਆ ਵੀ ਆਪਣੇ ਇਨਸੂਲਿਨ ਬਣਾ ਕੇ ਆਪਣੇ ਸਰੀਰ ਦੇ ਵਿੱਚ ਭੇਜਣਾ. ਇਹ ਜਦੋਂ ਆਪਾਂ ਖਾਂਦੇ ਪੀਂਦੇ ਹਾਂ ਉਹ ਆਪਣਾ ਉਸ ਹਿਸਾਬ ਨਾਲ ਇਨਸੂਲਿਨ ਆ ਕੇ ਬਾਹਰ ਆ ਕੇ ਉਹਦਾ ਕੰਮ ਆ ਵੀ ਮੈਂ ਵਿੱਚ ਬਾਹਰ ਦਵਾਂ, ਹੁਣ ਖੂਨ ਚੋਂ ਕੱਢ ਕੇ ਸ਼ੂਗਰ ਸਾਰੀ ਸੈੱਲ 'ਚ ਪਾ ਦਵਾਂ. ਸੈੱਲ ਨੇ ਜਾ ਕੇ ਵਰਤਣੀ ਆ, ਜਦੋਂ ਹੁਣ ਮੈਂ ਭੱਜਣਾ ਵਾ, ਮੈਂ ਕੁਛ ਕਰਨਾ ਵਾ, ਉਹਨੇ ਵਰਤ ਲੈਣੀ ਆ ਉਹ ਐਨਰਜੀ. ਹਾਂ, ਉਹ ਐਨਰਜੀ ਬਰਨ ਹੋ ਜਾਂਦੀ ਆ. ਜਦੋਂ ਆਪਣਾ ਵਿਚਾਰਾ ਪੈਂਕਰੀਅਸ ਦੇ ਉੱਤੇ ਬਾਹਲਾ ਕੰਮ ਪੈ ਜਾਂਦਾ ਵਾ, ਜਦੋਂ ਬਾਹਲਾ ਧੱਕਾ ਕਰਨ ਲੱਗ ਜਾਂਦੇ ਆ ਉਹਦੇ ਨਾਲ, ਉਹ ਫਿਰ ਉਹ ਕਹਿੰਦਾ ਵਾ ਵੀ ਮੇਰੇ ਹੱਦ ਤੋਂ ਵੱਧ ਆ
7: ਇਹ,
6: ਉਹ ਫਿਰ ਆਪਾਂ ਕਹਿ ਦਿੰਦੇ ਆ ਵੀ ਆਪਣੀ ਇਨਸੂਲਿਨ ਰੈਜ਼ਿਸਟੈਂਸ ਹੋਣ ਲੱਗ ਜੀ. ਮੰਨ ਲਓ,
7: ਠੀਕ ਹੈ ਜੀ,
6: ਉਹ
7: ਹਾਂਜੀ, ਸ਼ੂਗਰ ਬਾਡੀ ਵਾਸਤੇ ਜ਼ਰੂਰੀ ਹੈਗੀ ਹੈ, ਐਨਰਜੀ ਹੈਗੀ ਹੈ, ਪਰ ਇਹ ਵੀ ਲਿਮਿਟਿਡ ਹੋਣੀ ਚਾਹੀਦੀ ਹੈ, ਯਾਨੀ ਕਿ ਬਹੁਤ ਜ਼ਿਆਦਾ ਐਨਰਜੀ ਦੇ ਦਈਏ.
6: ਹਾਂਜੀ.
7: ਤੇ ਸ਼ੂਗਰ ਬਾਡੀ ਵਾਸਤੇ ਵੀ ਜ਼ਰੂਰੀ ਹੁੰਦੀ ਹੈ, ਇਹ ਦਿਮਾਗ ਵਾਸਤੇ ਵੀ ਜ਼ਰੂਰੀ ਹੁੰਦੀ ਹੈ?
6: ਆਪਣੇ ਸਾਰੇ ਸਰੀਰ ਲਈ ਵਧੀਆ ਹੁੰਦੀ ਹੈ, ਬਿਕਾਜ਼ ਆਪਾਂ ਨੂੰ ਚਾਹੀਦਾ ਵਾ, ਆਪਾਂ ਨੂੰ ਐਨਰਜੀ ਚਾਹੀਦੀ ਹੈ ਐਗਜ਼ਿਸਟ ਕਰਨ ਲਈ, ਕੁਛ ਕਰਨ ਲਈ. ਸੋ ਇਹ ਮੋਡਰੇਸ਼ਨ, ਮਤਲਬ ਹਿਸਾਬ ਦੇ ਵਿੱਚ ਸਾਰਾ ਕੁਛ ਵਧੀਆ ਹੁੰਦਾ ਵਾ, ਪਰ ਜਦੋਂ ਹਿਸਾਬ ਤੋਂ ਵੱਧ ਹੋਣ ਲੱਗ ਜਾਂਦਾ ਵਾ, ਫਿਰ ਆਪਣਾ ਸਰੀਰ ਦੇ ਉੱਤੇ ਮਾੜੇ ਅਸਰ ਹੋਣ ਲੱਗ ਜਾਂਦੇ ਆ. ਉਹ ਅਸਰ ਹੁੰਦੇ ਆ ਅੱਖਾਂ ਤੇ, ਨਾੜਾਂ ਤੇ, ਕਹਿ ਲਈਦਾ ਨਹੀਂ ਵੀ ਆਪਣੇ ਪਰਵਾ, ਜਿਵੇਂ ਕਹਿ ਦੀਦਾ ਵਾ ਵੀ ਮੇਰੇ ਫਿੰਗਰ ਟਿਪਸ ਸੁੰਨ ਹੋ ਗਏ, ਪੈਰ ਸੁੰਨ ਹੋਣ ਲੱਗ ਜਾਂਦੇ ਆ, ਉਹ ਕਦੇ ਵਾਪਸ ਨਹੀਂ ਆਉਂਦੀ ਜਦੋਂ ਤੁਹਾਡੇ, ਕਿਉਂਕਿ ਉਹ ਨਰਵ ਡੈਮੇਜ ਹੋਣ ਲੱਗ ਜਾਂਦੀ ਆ, ਹੈਨਾ. ਜੇ ਤੁਸੀਂ ਬਾਲਾ ਚੈਰ ਲਈ ਨਹੀਂ ਇਹਨੂੰ ਇਲਾਜ ਕਰਦੇ, ਉਹ ਸ਼ੂਗਰ ਨੇ ਜਾ ਕੇ ਤੁਹਾਡੀ ਕਿਡਨੀਆਂ ਨੂੰ, ਗੁਰਦਿਆਂ ਨੂੰ ਮਾਰਨ ਲੱਗ ਜਾਣਾ ਵਾ, ਤੁਹਾਨੂੰ ਕਿਡਨੀ ਫੇਲੀਅਰ ਹੋਣ ਲੱਗ ਜਾਂਦਾ ਵਾ. ਕਿਡਨੀ ਫੇਲੀਅਰ ਤੋਂ ਆਪਾਂ ਨੂੰ ਪਤਾ, ਆਪਾਂ ਨੂੰ ਡਾਇਲਿਸਿਸ ਪੈਣ ਹੋ ਜਾਂਦਾ ਵਾ. ਜੇ ਤੁਸੀਂ ਇਹਦੇ ਤੇ ਨਹੀਂ ਟਾਈਮ ਦੇ ਹਿਸਾਬ ਨਾਲ ਆਪਾਂ ਇਲਾਜ ਕਰਦੇ, ਫਿਰ ਤੁਹਾਡੇ ਹਾਰਟ ਦੇ ਉੱਤੇ ਬਿਮਾਰੀਆਂ ਪੈਂਦੀਆਂ, ਤੁਹਾਡੇ ਸਟਰੋਕ ਫੇਰ ਹੋਣ ਲੱਗ, ਰਿਸਕ ਵੱਧ ਲੱਗ ਜਾਂਦੀ ਆ. ਤੁਹਾਡੇ ਜਿਹੜੇ ਵੱਡੀਆਂ ਖੂਨ ਦੀਆਂ ਨਾੜੀਆਂ ਵਾ, ਜਿਵੇਂ ਲੱਤਾਂ ਨੂੰ ਖੂਨ ਜਾਂਦਾ ਵਾ, ਉਹਨਾਂ ਦੇ ਉੱਤੇ ਵੀ ਮਾੜਾ ਅਸਰ ਕਰਨ ਲੱਗ ਜਾਂਦਾ. ਪੈਰਾਂ ਦੇ ਉੱਤੇ ਜਿਵੇਂ ਕਹਿ ਲਈਦਾ ਵਾ ਵੀ ਛਾਲੇ ਹੁੰਦੇ ਆ, ਹੋਣ ਲੱਗ ਜਾਂਦੇ ਆ, ਉਹ ਸੱਟ ਵੱਜਦੀ ਆ, ਉਹਦੇ ਨਾਲ
7: ਛੇਤੀ ਠੀਕ ਨਹੀਂ ਹੁੰਦਾ,
6: ਇਹ ਸਾਰੇ ਇਹਦੇ ਮਾੜੇ ਅਸਰ ਆ.
7: ਅੱਛਾ ਅੱਛਾ. ਤੇ ਇਹਨਾਂ ਵਿੱਚੋਂ ਟਾਈਪ 1 ਤੇ ਟਾਈਪ 2 ਦੇ ਵਿੱਚੋਂ ਕੋਈ ਪ੍ਰੀਵੈਂਟੇਬਲ ਵੀ ਹੈਗੀ ਹੈ ਜਾਂ ਇਹ ਰਿਵਰਸ ਵੀ ਹੋ ਸਕਦੀ ਹੈ, ਇਹ ਮਤਲਬ ਖਤਮ ਵੀ ਹੋ ਸਕਦੀ ਡਾਇਬੀਟੀਜ਼ ਕਦੇ?
6: ਜਿਹੜੀ ਟਾਈਪ 2 ਆ ਉਹਦਾ ਆਪਾਂ ਜੇ ਅਰਲੀ ਫੜ ਲਈਏ ਪ੍ਰੀਵੈਂਟ ਕਰ ਸਕਦੇ ਹਾਂ.
7: ਹਾਂਜੀ, ਵਿਦ ਮੈਡੀਸਿਨਸ ਔਰ ਵਿਦ ਸੈਲਫ ਕੰਟਰੋਲ,
6: ਵਿਦ ਲਾਈਫ ਸਟਾਈਲ ਮੋਡੀਫਿਕੇਸ਼ਨ ਨਾਲ ਕਰਕੇ ਵੀ ਆਪਾਂ ਰਹਿਣਾ ਸਹਿਣਾ ਆਪਦਾ ਬਦਲ ਕੇ, ਆਪਣਾ ਖਾਣਾ ਪੀਣਾ ਬਦਲ ਕੇ, ਉਹ ਹਾਂਜੀ, ਜੇ ਆਪਾਂ ਛੇਤੀ ਫੜ ਲਈਏ ਇਹਨੂੰ.
7: ਅੱਛਾ.
6: ਪਰ ਜਿਹੜੀ ਟਾਈਪ 1 ਆ ਉਹ ਆਟੋ ਇਮਿਊਨ ਆ, ਉਹਦਾ ਅਨਫੋਰਚੁਨੇਟਲੀ ਨਹੀਂ, ਆਪਾਂ ਉਹ ਲਾਈਫ ਲੌਂਗ ਇਨਸੂਲਿਨ ਦੇ ਉੱਥੇ ਹੁੰਦੇ ਆ, ਉਹ ਡਿਫਰੈਂਟ ਆ. ਪਰ ਜਿਹੜੀ ਆਪਣੀ ਟਾਈਪ 2 ਵਾਲੀ ਡਾਇਬੀਟੀਜ਼ ਆ, ਉਹ ਹੈਗੀ ਆ ਮੋਰ ਲਾਈਫ ਸਟਾਈਲ ਬੇਸਡ.
7: ਤੇ ਸਟੈਟਿਸਟਿਕਸ ਕੀ ਕਹਿੰਦੇ ਆ, ਜ਼ਿਆਦਾ ਟਾਈਪ 1 ਹੁੰਦੀ ਹੈ ਜਾਂ ਟਾਈਪ 2 ਹੁੰਦੀ ਹੈ?
6: ਆਪਣੀ ਸਟੈਟਿਸਟਿਕਸ ਇਹ ਆ ਵੀ ਆਪਣੇ ਸਾਊਥ ਏਸ਼ੀਅਨ ਪਾਪੂਲੇਸ਼ਨ ਦੇ ਵਿੱਚ ਟਾਈਪ 2 ਜ਼ਿਆਦਾ ਹੁੰਦੀ ਆ, ਤੇ ਇਹਦੇ ਰਿਸਕ ਫੈਕਟਰਸ ਵੀ ਆਪਣੇ ਕਮਿਊਨਿਟੀ 'ਚ ਜ਼ਿਆਦਾ ਆ, ਤੇ ਆਪਣਾ ਪ੍ਰੈਵਲੈਂਸ, ਮਤਲਬ ਇਹ ਹੁੰਦੀ ਬਹੁਤ ਆਪਣੀ ਕਮਿਊਨਿਟੀ 'ਚ.
7: ਠੀਕ ਹੈ ਜੀ.
0: ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ.
8: ਦੋਸਤੋ, ਇਸ ਪ੍ਰੋਗਰਾਮ ਦੀ, ਇਸ ਗੱਲਬਾਤ ਦੀ ਦੂਜੀ ਜਿਹੜੀ ਅੰਸ਼ ਹੈ ਉਹ ਤੁਹਾਨੂੰ ਅਗਲੇ ਪ੍ਰੋਗਰਾਮ ਵਿੱਚ ਦੇਖਣ ਨੂੰ ਮਿਲੇਗੀ. ਇਸ ਤੋਂ ਇਲਾਵਾ ਅੱਜ ਦੇ ਪ੍ਰੋਗਰਾਮ ਵਿੱਚ ਜਿੰਨੀਆਂ ਵੀ ਪੇਸ਼ਕਾਰੀਆਂ ਉਹ ਤੁਸੀਂ ਸਾਡੀ ਵੈਬਸਾਈਟ sbs.com.au/punjabi ਉੱਤੇ ਜਾ ਕੇ ਸੁਣ ਸਕਦੇ ਹੋ, ਦੇਖ ਸਕਦੇ ਹੋ, ਪੜ੍ਹ ਸਕਦੇ ਹੋ. ਸਾਡਾ ਅੱਜ ਦਾ ਸਾਥ ਬਸ ਇੱਥੇ ਤੱਕ ਦਾ ਹੀ ਸੀ. ਹੁਣ ਮੈਨੂੰ ਸ਼ਾਇਨਾ ਕਾਲਰਾਂ ਨੂੰ ਦਓ ਇਜਾਜ਼ਤ. ਆਪਣਾ ਰੱਖੋ ਖਿਆਲ ਤੇ ਹਮੇਸ਼ਾ ਵਾਂਗ ਸੁਣਦੇ ਰਹੋ ਜੀ ਤੁਹਾਡਾ ਆਪਣਾ SBS ਪੰਜਾਬੀ. ਜਾਂਦੇ ਜਾਂਦੇ ਤੁਹਾਡੀ ਨਜ਼ਰ ਹੈ ਜੀ ਇਹ ਗੀਤ.